0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਕੋਟਾਨ ਕੋਟਵਾਰ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਦੇ ਰਹਿਣ। ਸਮਾਂ ਹੋਇਆ ਹੈ ਕਥਾ ਦਾ, ਆਓ ਗੁਰਬਾਣੀ ਦੀ ਵਿਸ਼ੇਸ਼ ਕਥਾ ਸਰਵਣ ਕਰੀਏ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲਿਆਂ ਪਾਸੋਂ। ਸਤਿਗੁਰੂ ਰਹਿਮਤ ਕਰਨ ਸਿੰਘ ਸਾਹਿਬ ਜੀ ਲਗਭਗ ਹਰ ਸਾਲ ਆਪ ਸੰਗਤ ਦੇ ਦੀਦਾਰ ਕਰਨ ਲਈ ਸਮਾਂ ਕੱਢਦੇ ਨੇ, ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸੰਗਤ ਨੂੰ, ਕੈਲਗਿਰੀ ਦੀ ਸੰਗਤ ਲਈ ਸਮਾਂ ਵਿਸ਼ੇਸ਼ ਤੌਰ 'ਤੇ ਕੱਢਦੇ ਰਹਿਣਗੇ। ਆਓ ਹੁਣ ਸਿੰਘ ਸਾਹਿਬ ਹੋਰਾਂ ਪਾਸੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ, ਸਰਵ ਸਾਂਝੀਵਾਲਤਾ ਦੇ ਮੁਜੱਸਮੇ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲੈਣ ਵਾਲੇ ਸਰਬ ਸਾਂਝੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਪਾਵਨ ਅਸਥਾਨਾਂ 'ਤੇ ਸ਼ਾਮਾਂ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਮਾਈ ਭਾਈ ਸਤਸੰਗੀ ਜਨੋਂ ਗੁਰਮੁਖ ਪਿਆਰਿਓ, ਵਡਭਾਗੇ ਹਾਂ ਆਪਾਂ ਸਾਰੇ ਹੀ ਰੋਜ਼ ਵਾਂਗ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕਰਕੇ ਸੋਦਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਿਤਨੇਮ ਉਪਰੰਤ ਸਨਮਾਨ ਜੋ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੇ ਹੈ। ਉਪਰੰਤ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਮਾਂ ਬਖਸ਼ਿਆ, ਪਰਸੋਂ ਰੋਜ਼ ਤੋਂ ਆਪਾਂ ਵਿਸ਼ੇਸ਼ ਤੌਰ 'ਤੇ ਪੰਚਮ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਨਾਜ਼ਲ ਹੋਈ ਗੌੜੀ ਰਾਗ ਦੇ ਅੰਦਰ ਵਿਸ਼ੇਸ਼ ਬਾਣੀ ਜਿਹਦਾ ਨਾਮ ਤਿੱਥੀ, ਤਿੱਥਾਂ ਦੇ ਪਰਥਾਏ, ਉਸ ਬਾਣੀ ਦੀ ਪ੍ਰਾਰੰਭਤਾ ਕੀਤੀ ਸੀ। ਕਿਉਂਕਿ 15 ਕੁ ਦਿਨ ਇੱਥੇ ਸੇਵਾ ਹੈ, ਗੁਰੂ ਸਾਹਿਬ ਕਿਰਪਾ ਕਰਨ ਆਪਾਂ ਰਲ ਮਿਲ ਕੇ ਇਸ ਬਾਣੀ ਦੀ ਸੰਪੂਰਨਤਾ ਕਰਨੀ ਹੈ। ਜੋ ਇਹ ਬਾਣੀ ਹੈ, ਥਿੱਤੀ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 296 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ। ਇਸ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਮਨੁੱਖਾਂ ਦੇ ਅੰਦਰ, ਸਮਾਜ ਦੇ ਲੋਕਾਂ ਦੇ ਅੰਦਰ ਜਿਹੜੇ ਤਿੱਥਾਂ ਦੇ ਬਾਰੇ, ਤਰੀਕਾਂ ਦੇ ਬਾਰੇ, ਵੀ ਆਹ ਤਿੱਥ ਚੰਗੀ ਹੈ, ਆਹ ਤਿੱਥ ਮਾੜੀ ਹੈ, ਆਹ ਸ਼ੁੱਭ ਹੈ, ਆਹ ਅਸ਼ੁੱਭ ਹੈ, ਬਹੁਤ ਸਾਰੇ ਜਿਹੜੇ ਮਨੁੱਖ ਦੇ ਅੰਦਰ ਭਰਮ ਬਣੇ ਹੋਏ ਨੇ ਜਾਂ ਬ੍ਰਾਹਮਣ ਨੇ ਪਾ ਦਿੱਤੇ ਨੇ ਵੀ ਆਹ ਕੰਮ ਤੁਸੀਂ ਇਸ ਤਿੱਥ ਨੂੰ ਸ਼ੁਰੂ ਕਰੋਗੇ, ਤੁਹਾਨੂੰ ਇਹਦਾ ਇਹ ਮਹੱਤਵ ਹੈ, ਫਲ ਮਿਲੇਗਾ, ਇਹਦਾ ਇਹ ਬੈਨੀਫਿਟ ਹੈ, ਇਹ ਲਾਭ ਹੋਵੇਗਾ ਅਗਰ ਤੁਸੀਂ ਇਸ ਤਿੱਥ ਨੂੰ ਇਸ ਕੰਮ ਦੀ ਸਮਾਪਤੀ ਕਰੋਗੇ, ਇਸ ਤਰ੍ਹਾਂ ਦੇ ਰਿਜ਼ਲਟ। ਮਤਲਬ ਤਿੱਥਾਂ ਦੇ ਬਾਰੇ ਬਹੁਤ ਵੱਡੇ ਭਰਮ ਪਾਲਤੇ, ਦਿਨ ਵੀ ਚੰਗੇ ਤੇ ਮਾੜੇ ਕਰਤੇ, ਸਮਾਂ ਵੀ ਸ਼ੁੱਭ ਤੇ ਅਸ਼ੁੱਭ ਕਰਤਾ। ਹਾਲਾਂਕਿ ਸਮਾਂ ਸਾਰਾ ਹੀ ਪਰਮਾਤਮਾ ਦਾ, ਸੂਰਜ ਉਹਦੇ ਹੁਕਮ ਦੇ ਵਿੱਚ ਚੜ੍ਹਦਾ ਛਿਪਦਾ, ਦਿਨ ਰਾਤ ਉਹਦੇ ਹੁਕਮ ਦੇ ਵਿੱਚ ਚੜ੍ਹਦੇ ਛਿਪਦੇ ਨੇ, ਸਾਰੇ ਦਿਨ ਆਪਣੇ ਆਪ ਦੇ ਵਿੱਚ ਚੰਗੇ ਨੇ, ਸਾਰੇ ਸਮੇਂ ਚੰਗੇ ਨੇ, ਕੋਈ ਸਮਾਂ ਸ਼ੁੱਭ ਤੇ ਅਸ਼ੁੱਭ ਨਹੀਂ ਹੈ। ਬਾਬਾ ਜੀ ਨੇ ਬਾਣੀ 'ਚ ਆਖਿਆ ਸੀ, ਨਾਨਕ ਸੋਈ ਦਿਨਸ ਸੁਹਾਵੜਾ, ਜਿੱਤ ਪ੍ਰਭ ਆਵੈ ਚਿੱਤ, ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਜਿੱਦਣੇ ਪਰਮਾਤਮਾ ਭੁੱਲਦਾ, ਜਿੱਦਣੇ ਮਨੁੱਖ ਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ, ਉਹ ਸਮਾਂ, ਉਹ ਰੁੱਤ, ਉਹ ਦਿਨ ਸਭ ਤੋਂ ਮਾੜਾ। ਜਿਸ ਦਿਨ ਸਾਨੂੰ ਪਰਮਾਤਮਾ ਚੇਤੇ ਹੈ ਉਹ ਦਿਨ ਚੰਗਾ। ਸਾਨੂੰ ਮਹਾਰਾਜ ਜੀ ਨੇ ਦਿਨਾਂ ਦੇ ਚੱਕਰਾਂ 'ਚ ਨਹੀਂ ਸੀ ਪਾਇਆ, ਸਾਨੂੰ ਤੇ ਅਕਾਲ ਪੁਰਖ ਦੇ ਨਾਲ ਜੋੜਿਆ ਸੀ ਜਿਹਦੇ ਹੁਕਮ ਦੇ ਵਿੱਚ ਦਿਨ ਚੜ੍ਹਦਾ। ਦਿਨ ਚੜ੍ਹਦਿਆਂ ਹੀ ਉਸ ਪਰਮਾਤਮਾ ਦਾ ਨਾਮ ਲੈਣਾ, ਦਿਨ ਢਲਦਿਆਂ ਹੀ ਰਾਤ ਨੂੰ ਵੀ ਉਸ ਪਰਮਾਤਮਾ ਦਾ ਸਿਮਰਨ ਕਰਨਾ, ਉੱਠਦਿਆਂ ਬੈਠਦਿਆਂ ਵੀ ਸਿਮਰਨ ਕਰਨਾ, ਨਾ ਕਿ ਅਸੀਂ ਤਿੱਥਾਂ ਤੇ ਵਾਰਾਂ ਨੂੰ ਸਿਮਰਨਾ ਜਾਂ ਉਹਨਾਂ ਦਾ ਵਿਚਾਰ ਕਰਨਾ। ਕਿਉਂਕਿ ਮਹਾਰਾਜ ਨੇ ਬਾਣੀ 'ਚ ਆਖਿਆ, ਸਤਿਗੁਰ ਬਾਝੋ ਅੰਧ ਗੁਵਾਰ, ਥਿੱਤੀ ਵਾਰ ਸੇਵਹਿ ਮੁਗਧ ਗਵਾਰ। ਜਿਹੜਾ ਤਿੱਥਾਂ ਨੂੰ, ਵਾਰਾਂ ਨੂੰ ਇਤਿਹਾਦਕ ਕਹਿਣ ਤੋਂ ਭਾਵ ਪਹਿਲ ਦੇਣ ਦਾ, ਜਿਹਨਾਂ ਦੀ ਬਹੁਤ ਵਿਚਾਰ ਕਰਦਾ, ਉਹਨੂੰ ਗੁਰੂ ਸਾਹਿਬ ਨੇ ਮੂਰਖ ਦਾ, ਗਵਾਰ ਦਾ ਸਰਟੀਫਿਕੇਟ ਦਿੱਤਾ। ਤਾਂ ਆਪਾਂ ਕੋਸ਼ਿਸ਼ ਕੀਤੀ ਹੈ ਵੀ ਆਪਾਂ ਗੁਰੂ ਕੇ ਸਿੱਖ ਹਾਂ, ਰੋਜ਼ ਗੁਰਦੁਆਰੇ ਆਉਂਦੇ ਹਾਂ, ਘੱਟ ਤੋਂ ਘੱਟ ਅਸੀਂ ਇਹਨਾਂ ਭਰਮਾਂ ਦੇ ਵਿੱਚੋਂ, ਇਹਨਾਂ ਵਹਿਮਾਂ ਦੇ ਵਿੱਚੋਂ, ਇਹ ਸ਼ੁੱਭ ਤੇ ਅਸ਼ੁੱਭ ਦੇ ਚੱਕਰਾਂ 'ਚੋਂ ਬਾਹਰ ਨਿਕਲੀਏ। ਜਿਹੜੇ ਸਾਡੇ ਭਰਮ ਬਣੇ ਹੋਏ ਨੇ ਉਹ ਤਾਂ ਹੀ ਬਾਹਰ ਨਿਕਲਣੇ ਨੇ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਾਂਗੇ। ਮਹਾਰਾਜ ਦਾ ਬੜਾ ਪਿਆਰਾ ਬਚਨ ਹੈ, ਫੂਟੋ ਆਂਡਾ ਭਰਮ ਕਾ, ਮਨ ਹੈ ਭਇਆ ਪ੍ਰਗਾਸ,
ਕਾਟੀ ਬੇਰੀ ਪਗਹਾਂ ਤੇ ਗੁਰਕੀਨੀ ਬੰਦ ਖਲਾਸ। ਇਹ ਜਿਹੜੇ ਵਹਿਮਾਂ ਭਰਮਾਂ ਦੇ ਚੱਕਰਾਂ 'ਚ ਆਪਾਂ ਪਏ ਹਾਂ, ਇਹਦੇ 'ਚੋਂ ਬੰਦ ਖਲਾਸੀ ਸਾਡੀ ਗੁਰੂ ਨੇ ਕਰਨੀ ਹੈ। ਅਸੀਂ ਇਸ ਪਾਸਿਓ ਆਜ਼ਾਦ ਤਾਂ ਹੋ ਸਕਦੇ ਹਾਂ। ਆਪਾਂ ਨੇ ਪਿਛਲੇ ਦਿਨੀ ਇਸ ਪਾਵਨ ਬਾਣੀ ਦਾ ਪਹਿਲਾ ਬੰਦ ਏਕਮ ਜੋ ਤਿੱਥ ਹੈ ਉਹਦੀ ਵਿਚਾਰ ਸਾਂਝੀ ਕੀਤੀ ਸੀ। ਮੈਂ ਇੱਕ ਵਾਰ ਫਿਰ ਬੇਨਤੀ ਕਰਦੇ ਹਾਂ, ਇਹ ਤਿੱਥਾਂ ਚੰਦਰਮਾ ਨਾਲ ਸੰਬੰਧਿਤ ਨੇ। ਸਾਡੇ ਖਾਸ ਕਰਕੇ ਇੰਡੀਆ ਦੇ ਵਿੱਚ ਦੋ ਤਰ੍ਹਾਂ ਦੇ ਕੈਲੰਡਰ ਨੇ, ਇੱਕ ਸੂਰਜੀ ਕੈਲੰਡਰ ਹੈ, ਇੱਕ ਚੰਦਰਮਾ ਦਾ ਕੈਲੰਡਰ ਹੈ। ਇੱਕ ਸਾਲ ਚੰਦਰਮਾ ਨਾਲ ਸੰਬੰਧਿਤ ਹੈ, ਇੱਕ ਸੂਰਜ ਨਾਲ ਸੰਬੰਧਿਤ ਹੈ। ਜਿਹੜਾ ਸੂਰਜ ਨਾਲ ਹੈ ਉਹਦੇ ਨਾਲ ਸੰਗਰਾਂਦ ਬਣਦੀ ਹੈ, ਜਿਹੜਾ ਚੰਦਰਮਾ ਨਾਲ ਉਹਦੇ ਨਾਲ ਮੱਸੇ ਆਪਣਾ ਪੂਰਨਮਾਸ਼ੀ ਤੇ ਫਿਰ ਮੱਸਿਆ ਬਣਦੀ ਹੈ। ਇਹ 15-15 ਤਿੱਥਾਂ ਨੇ, ਏਕਮ ਦੂਜ ਤੀਜ ਤੋਂ ਲੈ ਕੇ ਇਸ ਤਰ੍ਹਾਂ 15 ਤਿੱਥਾਂ ਨੇ। ਫਿਰ ਪੂਰਨ ਤੌਰ ਤੇ ਪੂਰਨਮਾਸ਼ੀ ਫੁੱਲ ਮੂਨ ਪੂਰਾ ਚੰਦਰਮਾ, ਉਸ ਤੋਂ ਬਾਅਦ ਫਿਰ ਚੰਦਰਮਾ ਘਟਣਾ ਸ਼ੁਰੂ ਹੁੰਦਾ, ਘਟਦਾ ਘਟਦਾ ਬਿਲਕੁਲ ਜਦੋਂ ਪੂਰਾ ਘਟ ਜਾਂਦਾ, ਹਨੇਰੀ ਰਾਤ ਹੋ ਜਾਂਦੀ, ਉਹਨੂੰ ਮੱਸਿਆ ਦੀ ਰਾਤ ਕਿਹਾ ਜਾਂਦਾ। ਇਸੇ ਤਰ੍ਹਾਂ ਮੁੜ ਮੁੜ ਕੇ ਤਿੱਥਾਂ ਆਉਂਦੀਆਂ ਰਹਿੰਦੀਆਂ ਨੇ। ਦੋ ਪੱਖ ਨੇ, ਇੱਕ ਚਾਨਣਾ ਪੱਖ ਹੈ, ਇੱਕ ਹਨੇਰਾ ਪੱਖ ਹੈ। ਤਿੱਥਾਂ ਦੋਵਾਂ ਦੀਆਂ ਹੀ 15 ਨੇ। ਇਸ ਕਰਕੇ ਇੱਥੇ ਮਹਾਰਾਜ ਜੀ ਨੇ ਸਾਨੂੰ ਉਹਨਾਂ ਤਿੱਥਾਂ ਦੇ ਬਾਰੇ ਬਹੁਤ ਵੱਡੇ ਉਪਦੇਸ਼ ਬਖਸ਼ਿਸ਼ ਕੀਤੇ ਨੇ, ਬਹੁਤ ਕੀਮਤੀ ਉਪਦੇਸ਼ ਬਖਸ਼ਿਸ਼ ਕੀਤੇ ਨੇ। ਲੋੜ ਹੈ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਵਾਲਿਆਂ ਲਈ, ਸਿੱਖਾਂ ਲਈ। ਇਹ ਭਾਵੇਂ ਕਿ ਉਪਦੇਸ਼ ਸਾਰਿਆਂ ਲਈ ਸਾਂਝ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਪਰ ਸਾਨੂੰ ਤਾਂ ਇਹ ਬਹੁਤ ਲਾਜ਼ਮੀ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਇਸ਼ਟ ਮੰਨਦੇ ਹਾਂ, ਗੁਰੂ ਮੰਨਦੇ ਹਾਂ। ਗੁਰੂ ਦੀ ਬਾਣੀ ਦੀ ਰੋਸ਼ਨੀ ਦੇ ਵਿੱਚ ਅਸੀਂ ਆਪਣਾ ਜੀਵਨ ਜਿਉਣਾ, ਆਪਣੇ ਕਾਰ ਵਿਹਾਰ ਖੁਸ਼ੀ ਗਮੀ ਸਭ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਕੋਰਡਿੰਗ। ਇਸ ਕਰਕੇ ਗੁਰਮੁਖ ਪਿਆਰਿਓ, ਜੋ ਤਿੱਥਾਂ ਨੇ, ਤਿੱਥਾਂ ਦੇ ਵਿੱਚੋਂ ਆਪ ਜੀ ਨੇ ਹੁਣੇ ਹੀ ਦੂਜੀ ਜਿਹੜੀ ਤਿੱਥ ਹੈ ਚੰਦਰਮਾ ਨਾਲ ਸੰਬੰਧਿਤ ਹੈ, ਉਹਦੇ ਬਾਰੇ ਜੋ ਗੁਰੂ ਅਰਜਨ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਉਹਦਾ ਮੂਲ ਪਾਠ ਪ੍ਰੇਮ ਨਾਲ ਆਪ ਜੀ ਨੇ ਸਰਵਣ ਕਰਿਆ। ਆਓ ਆਪਾਂ ਸੀਮਤ ਸਮੇਂ ਦੇ ਅੰਦਰ ਇਹਦੀ ਵਿਚਾਰ ਸਾਂਝੀ ਕਰਦੇ ਹਾਂ। ਗੁਰੂ ਸਾਹਿਬ ਜੀ ਕੀ ਕਿਰਪਾ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਾਰੇ ਪ੍ਰੇਮ ਨਾਲ

ਸਲੋਕ ਹੈ ਦੂਜੀ ਤਿੱਥ ਤੋਂ ਪਹਿਲਾਂ, ਕਿਉਂਕਿ ਜਿੰਨੀਆਂ ਤਿੱਥਾਂ ਨੇ, 15 ਤਿੱਥਾਂ ਦੇ ਬਾਰੇ ਜੋ ਉਪਦੇਸ਼ ਹੈ, ਹਰ ਤਿੱਥ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਇੱਕ ਸਲੋਕ ਬਖਸ਼ਿਸ਼ ਕੀਤਾ। ਜਿਵੇਂ ਅਸੀਂ ਕੱਲ ਪਿਛਲੇ ਸਰਵਣ ਕੀਤਾ ਸੀ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਹੁਣ ਮਹਾਰਾਜ ਇੱਥੇ ਵਚਨ ਕਰ ਰਹੇ ਨੇ, ਕਹਿਣ ਲੱਗੇ ਭਾਈ ਉਸ ਪਰਮਾਤਮਾ ਨੂੰ ਵੰਦਨਾ ਕਰਨੀ ਚਾਹੀਦੀ ਹੈ। ਵੰਦਨਾ ਦਾ ਮਤਲਬ ਨਮਸਕਾਰ, ਸਿਜਦਾ, ਪ੍ਰਣਾਮ, ਸਲਿਊਟ ਕਰਨਾ ਚਾਹੀਦਾ। ਕਿੰਨੀ ਵਾਰ? ਅਨਕ ਵਾਰ, ਅਨੇਕਾਂ ਵਾਰ ਕਰਨਾ ਚਾਹੀਦਾ, ਗਿਣਤੀ ਨਹੀਂ ਹੈ ਕੋਈ। ਪਰਮਾਤਮਾ ਨੂੰ ਨਮਸਕਾਰ ਕਰਨੀ ਹੈ, ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਨਹੀਂ ਪੈਣਾ, ਉਹਨੂੰ ਤੇ ਵਾਰ ਵਾਰ ਕਰਨੀ ਹੈ, ਵਾਰ ਵਾਰ। ਤੇ ਆਪਾਂ ਤੇ ਬਾਣੀ 'ਚ ਇੱਥੋਂ ਤੱਕ ਵੀ ਪੜ੍ਹਦੇ ਹਾਂ, ਤੁਸੀਂ ਰੋਜ਼ ਇਸ ਤਰ੍ਹਾਂ ਦੇ ਵਚਨ ਪੜ੍ਹਦੇ ਹੋ ਵੀ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ। ਉੱਥੇ ਤੇ ਮਹਾਰਾਜ ਕਹਿੰਦੇ ਜੇ 100 ਚੰਦ ਉਗਵੈ ਸੂਰਜ ਚੜ੍ਹੇ 1000, ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਉਸ ਗੁਰੂ ਨੂੰ ਨਮਸਕਾਰ ਕਰਨੀ ਹੈ, ਉਸ ਪਰਮਾਤਮਾ ਨੂੰ ਨਮਸਕਾਰ ਕਰਨੀ ਹੈ। ਕਰਨੀ ਕਿੰਨੀ ਵਾਰ ਹੈ? ਕਹਿੰਦੇ ਅਨਕ ਵਾਰ, ਅਨੇਕਾਂ ਵਾਰ, ਗਿਣਤੀ ਨਹੀਂ ਹੈ। ਸ਼ਰਨ ਪਰੋਂ ਹਰ ਰਾਏ, ਹਰ ਰਾਏ ਪਰਮਾਤਮਾ ਦਾ ਸੂਚਕ ਹੈ, ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਪੈਣਾ। ਬੰਦਨਾ ਤੋਂ ਭਾਵ ਤੇ ਪਿਆਰਿਓ, ਆਪਾਂ ਕਈ ਵਾਰ ਹੁਕਮਨਾਮਾ ਸਾਹਿਬ ਦੇ ਰੂਪ ਦੇ ਵਿੱਚ ਵੀ ਜਦੋਂ ਪਾਠ ਸਰਵਣ ਕਰਦੇ ਹਾਂ, ਉਦੋਂ ਵੀ ਮਹਾਰਾਜ ਕਹਿੰਦੇ ਨੇ ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਉਸ ਨੂੰ ਹੀ ਵੰਦਨਾ ਕਰਨੀ ਹੈ, ਵੰਦਨਾ ਕਰਨ ਦੇ ਸਮਰੱਥ ਹੀ ਉਹ ਹੈ। ਹਰ ਇੱਕ ਚੀਜ਼ ਨੂੰ ਨਹੀਂ ਵੀ, ਸੂਰਜ ਨੂੰ ਵੀ ਵੰਦਨਾ ਕਰਤੀ, ਚੰਦਰਮਾ ਨੂੰ ਵੀ ਮੱਥਾ ਟੇਕਤਾ, ਸ਼ਨੀ ਨੂੰ ਵੀ ਨੱਕ ਦੇ ਉਹਦੇ ਅੱਗੇ ਵੀ ਨੱਕ ਰਗੜਤਾ, ਇਹ ਜਿਵੇਂ ਗ੍ਰਹਿ ਨਛੱਤਰ ਨੇ, ਇਹਨਾਂ ਨੂੰ ਨਹੀਂ। ਇਹ ਗ੍ਰਹਿ ਨਛੱਤਰ ਜਿਹਦੇ ਹੁਕਮ ਦੇ ਵਿੱਚ ਚੱਲਦੇ ਨੇ, ਜਿਹਦੇ ਹੁਕਮ ਦੇ ਵਿੱਚ ਇਹ ਕੰਮ ਕਰ ਰਹੇ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਸੌਰ ਮੰਡਲ ਹੈ ਜਿਹੜਾ ਸਾਡਾ, ਸੂਰਜੀ ਮੰਡਲ ਹੈ ਜਿਹੜਾ, ਉਹਦਾ ਮੁੱਖ ਸੂਰਜ ਹੈ। ਤੇ ਸੂਰਜ ਜਿਹੜਾ ਸੀ, ਉਹਨੂੰ ਬਹੁਤ ਸਾਰੇ ਲੋਕ ਉਹਦੀ ਪੂਜਾ ਕਰਦੇ ਨੇ, ਪਰ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ, ਜਿਹਦੇ ਹੁਕਮ ਦੇ ਵਿੱਚ ਸੂਰਜ ਚੱਲਦਾ ਔਰ ਜਿਹਦੇ ਹੁਕਮ ਦੇ ਵਿੱਚ ਚੰਦਰਮਾ ਚੱਲ ਰਿਹਾ, ਔਰ ਇਹ ਆਪਣੀ ਮਰਜ਼ੀ ਦੇ ਮੁਤਾਬਕ ਚੜ੍ਹਦੇ ਛਿਪਦੇ ਨਹੀਂ ਹੈਗੇ, ਇੱਕ ਰੱਬੀ ਸਿਸਟਮ ਦੇ ਵਿੱਚ ਸਾਰਾ ਕੁਝ ਹੈ, ਰੱਬੀ ਹੁਕਮ ਦੇ ਵਿੱਚ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਜਿਹੜੇ ਆਪਾਂ ਬਚਨ ਪੜ੍ਹਦੇ ਹਾਂ ਉਹ ਰੱਬੀ ਹੁਕਮ ਹੈ, ਭੈ ਤੋਂ ਭਾਵ ਨਿਰਮਲ ਹੁਕਮ ਦੇ ਵਿੱਚ। ਇਸ ਕਰਕੇ ਸਿੱਖ ਨੇ ਸੂਰਜ ਨੂੰ ਨਮਸਕਾਰ ਨਹੀਂ ਕਰਨੀ, ਜਾਂ ਕਿਸੇ ਖਾਸ ਤਿੱਥ ਨੂੰ ਲੈ ਕੇ ਚੰਦਰਮਾ ਨੂੰ ਵੀ ਨਮਸਕਾਰ ਨਹੀਂ ਕਰਨੀ, ਸਗੋਂ ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ, ਹਰੀ ਨੂੰ ਵੰਦਨਾ ਕਰਨੀ ਹੈ, ਨਮਸਕਾਰ ਕਰਨੀ ਹੈ, ਉਹਦੀ ਸ਼ਰਨ ਤੱਕਣੀ ਹੈ। ਇਹਦੇ ਨਾਲ ਕੀ ਹੋਏਗਾ? ਭ੍ਰਮ ਕੱਟੀਐ ਹੈ ਨਾਨਕ ਸਾਧ ਸੰਗ, ਦੁਤੀਆ ਪਾਉ ਮਿਟਾਏ। ਸਾਧ ਸੰਗਤ ਵਿੱਚ ਬੈਠ ਕੇ ਭ੍ਰਮ ਜਿਹੜੇ ਨੇ ਉਹ ਕੱਟਣੇ ਨੇ, ਆਪਣੇ ਭ੍ਰਮ ਦੂਰ ਕਰਨੇ ਨੇ। ਭ੍ਰਮ ਇੱਕ ਜਾਲ ਦੀ ਤਰ੍ਹਾਂ ਹੈ, ਭ੍ਰਮ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਕਰਦਾ ਹੈ। ਭ੍ਰਮ ਮਨੁੱਖ ਦੀ ਜੀਵਨ ਦੀ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ, ਅਧਿਆਤਮਕ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ, ਕਿਉਂਕਿ ਜਿੰਨਾ ਚਿਰ ਭ੍ਰਮ ਹੈ ਉਨਾ ਚਿਰ ਅਸਲੀ ਧਰਮ ਦੀ ਸਮਝ ਨਹੀਂ ਆਉਂਦੀ। ਇਸੇ ਕਰਕੇ ਸ਼ਾਇਦ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਸੀ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਦੋਂ ਮਨੁੱਖ ਭਰਮ ਦੇ ਅੰਦਰ ਹੈ, ਉਹਨੂੰ ਪਤਾ ਹੀ ਨਹੀਂ, ਉਹਨੂੰ ਸਮਝ ਨਹੀਂ ਹੈ, ਉਹ ਕੁਝ ਹੋਰ ਮੰਨੀ ਜਾਏਗਾ, ਪਰਮਾਤਮਾ ਕੁਝ ਹੋਰ ਹੈ, ਉਹ ਪਰਮਾਤਮਾ ਨੂੰ ਕੁਝ ਹੋਰ ਤਰੀਕੇ ਦੇ ਨਾਲ ਸਮਝੇਗਾ, ਸਮਝ ਕਿਸੇ ਹੋਰ ਤਰੀਕੇ ਦੇ ਨਾਲ ਆਏਗੀ। ਇਸ ਕਰਕੇ ਭਰਮ ਬਹੁਤ ਵੱਡੀ ਰੁਕਾਵਟ ਹੈ, ਭਰਮ ਦਾ ਅਤੇ ਧਰਮ ਦਾ ਆਪਸੀ ਵਿਰੋਧ ਹੈ। ਜਿੱਥੇ ਭਰਮ ਹੋਏਗਾ ਉੱਥੇ ਧਰਮ ਨਹੀਂ ਹੋਏਗਾ, ਜਿੱਥੇ ਧਰਮ ਹੋਏਗਾ ਯਾਦ ਰੱਖਿਓ ਉੱਥੇ ਭਰਮ ਦਾ ਨਾਮੋ ਨਿਸ਼ਾਨੀ ਹੋਏਗਾ। ਭਰਮੀ ਬੰਦਾ ਕਰਮ ਕਾਂਡਾਂ ਵਿੱਚ ਫਸਿਆ ਹੋਏਗਾ, ਵਹਿਮਾਂ ਭਰਮਾਂ 'ਚ ਪਿਆ ਹੋਇਆ ਬੰਦਾ ਕਰਮ ਕਾਂਡੀ ਹੋਏਗਾ। ਪਰ ਯਾਦ ਰੱਖਿਓ ਜਿਹੜਾ ਧਰਮੀ ਬੰਦਾ ਉਹ ਕਿਸੇ ਤਰ੍ਹਾਂ ਦਾ ਭਰਮ ਨਹੀਂ ਕਰਦਾ। ਧਰਮੀ ਬੰਦਾ ਇਹ ਨਹੀਂ ਭਰਮ ਕਰਦਾ ਵੀ ਚੜ੍ਹਦੇ ਵਾਲੇ ਪਾਸੇ ਵਿੱਚ ਰੱਬ ਹੈ, ਧਰਮੀ ਬੰਦਾ ਇਹ ਨਹੀਂ ਭਰਮ ਕਰਦਾ ਵੀ ਛਿਪਦੇ ਵਾਲੇ ਪਾਸੇ ਖੁਦਾ ਹੈ, ਜਾਂ ਕੋਈ ਸੱਤਵੇਂ ਆਕਾਸ਼ 'ਤੇ ਜਾਂ ਕੋਈ ਚੌਦਵੇਂ ਆਕਾਸ਼ 'ਤੇ ਬੈਠਾ ਹੈ।
ऐसा नहीं है। वह कहता परमात्मा तो जर्रे जर्रे दे अंदर है, कण कण दे अंदर है, वह तो सर्व व्यापक है, वह तो जल थल महील पूरे आ रविया विच बना। धर्मी बंदा किसी दे नाल नफरत नहीं करता भी ये उच्चा ये नीमा ये माड़ा ये चंगा। धर्मी बंदा मनुखता नूं प्यार करता है। धर्मी बंदा कहिंदा है उहदे अंदर दया है, उहदे अंदर धर्म है। वह कहिंदा है भी सारे ही मनुख सी एक परमात्मा दे पैदा किए हुए हैं, साडा इको ही पिता एक पिता एक सकेह मुबारक। जिन्ना भी समाज दे विच धर्म के नाते कतलोगारत हुई है धर्मी बंदियां दी देन नहीं है, यह धर्म के नाम के उपर बने हुए ठेकेदार जेडे ने उन्होंने वंडियां पाईया। धर्म के नाम से लोगों वंडे है, खून खराबा किया, परमा दे विच पाता मनुखता दे विच त्रेड़ा त्रेड़ा पातियां। इस करके भ्रम ते धर्म दो चीजा वखो वखरिया ने, इन्हों का आपसी विरोध बहुत है। महाराज कहिंदे ने भ्रम कट्टीए भ्रम दूर करना है, भ्रम असी खत्म करना है। भ्रम होवेगा खत्म किवें? एक सतगुरु जी का बड़ा प्यारा वचन है, कह लगे सतगुरु फुरमाया कारी यह करेओ गुरु द्वारा होए कै साहिब संभाले हो, साहिब सदा हजूर है भरमै कै शौड़ कट कै अंतर ज्योत तरेओ। किड्डा प्यारा वचन है, गुरुद्वारे आउण दे नाले भरमां तो मुक्त होवांगे। साहिब सदा हजूर है, परमात्मा ते सदा हाजर नाजर है, सर्व व्यापक है, पर अखां दे अगे भ्रम दा जाला छा गया। जदों अखां दे अगे भ्रम दा जाला छा जाए ते दिसना धुंधला हो जांदा, साफ नहीं दिसदा, ते ओह जाला लाउणा पैणा। जिवें असीं आम तौर ते वाहगुरु तंदुरुस्ती देवे सारे ठीक रहन, पर कई बारी अखां दे अगे धुंधला धुंधला दिसदा। आपां किसे स्पैशल आई डॉक्टर नूं मिलदे आ, स्पैशलिस्ट जदों अखां दे डॉक्टर नूं मिलदे आ, ओह कहिंदा वी जिहड़ा तुहानूं धुंधला दिसदा तुहाडियां अखां दे अगे जाला इह लाउणा पैणा, जे हुणे ध्यान ना दित्ता एक दिन तुहानूं दिसणो बिल्कुल बंद हो जाएगा, बिल्कुल तुसीं देखण वाले पासे तों जा सकदे हो। इसे तरह कई बारी साडियां अखां दे अगे भ्रम दा जाला आ जांदा है, वह भ्रम दूर करना है। जिन्ना चिर भ्रम दूर नहीं होएगा याद रखियो उन्ना चिर धर्म की समझ नहीं आएगी। भ्रम ही बंदा की करता? बाबा जी ने एक होर बड़ा प्यारा वचन किया सी, कहिंदे काहे रे बन खोजन जाही सर्व निवासी सदा अलेपा तो ही संग समाही रहाओ, पोहप मद ज्यों वास बसत है मुकर माहे जैसे शाही तैसे ही हर बसे निरंतर घट ही खोजो हो भाई अंतर बाहर हर प्रवेको ए गुर ज्ञान बताई जन नानक बिन आपा चीना मिटै ना भ्रम की काई। पानी दे उपर काई काई जम जाती है, पानी खड़ा होवे उहदे उपर काई जम जाती है हरे रंग की, वह पानी नूं ढक लैंदी है कवर कर लैंदी है, उहदे विच कुछ नहीं दिसदा। कई बारी तो पशु पंछियों भी नहीं पता लगता, बंदे भी नहीं पता लगता, उन्हें मतलब समझदा नहीं, बिच वड़ जाता डुब जाता है। पानी के उपर काई जमगी तो पाई पानी ढक लिया पता ना लग्या, पर जदों उस काई नूं हटा देंगे हेठों साफ पानी, उहदे विच आसमान दिसेगा, सूरज चंद्रमा भी दिस सकदा है, उहदे विच आसमान दे विच उड़दे हुए पंछी भी दिस सकदे ने। बस इसे तरह महाराज कहिंदे ने अंतर बाहर हर प्रवेको, पर प्रभु अंदर भी है बाहर भी है, ये गुरु ने ज्ञान दिता। पर यह उन्ना चिर भ्रम नहीं दूर होंदा जन नानक बिन आपा चीना मिटै ना भ्रम की काई। असी चक्करां च पै दूज दे, हुण महाराज की कहिंदे भ्रम कट्टी है नानक साध संग, साधु दी गुरु दी संगत विच बैठ के सतसंगत विच बैठ के ये भ्रम दूर करना है भी एकम चंगी है जां दूज चंगी है। भी अज दूज है जी, अज कोई खास दिन है, दुतिया भाओ मिटाए दूजा भाओ मिटाउणा है। दूजा भाव बहुत खतरनाक है, परमात्मा तो पासे जाके जो असी बहुत सारे पदार्थां नाल होर माया नाल प्यार पा रहे हैं, इनू दूजा प्या आख्या। सुनियो अगे महाराज की कृपा करते ने पौड़ी दे विच, क्योंकि जिन्नियां पौड़ियां ने पौड़ियां दे विच
ਉਸ ਤਿੱਥ ਦਾ ਨਾਮ ਵਰਤਿਆ ਸੰਬੰਧਿਤ ਉਪਦੇਸ਼ ਜਿਹੜਾ, ਜਿਵੇਂ ਤੁਸੀਂ ਬਾਰਾਂਵਾਂ ਦੀ ਬਾਣੀ ਪੜ੍ਹਦੇ ਹੋ ਉਹਦੇ ਵਿੱਚ ਜਿਹੜੇ ਵੀ ਉਪਦੇਸ਼ ਨੂੰ ਮਹੀਨੇ ਦੇ ਪ੍ਰਥਾਏ ਨੇ, ਚੇਤ ਗੋਬਿੰਦ ਅਰਾਧੀ ਹੈ, ਚੇਤ ਦਾ ਮਹੀਨਾ, ਆਸਾੜ ਤਪੰਦਾ ਤਿਸ ਲੱਗਾ ਹਾੜ੍ਹ ਦਾ ਮਹੀਨਾ, ਜੇਠ ਜੁੜਨ ਦਾ ਲੋੜੀ ਹੈ ਜਿਸ ਆਗਿਆ ਸਭ ਨਿਬੰਨ, ਫਲਗੁਣ ਆਨੰਦ ਉਪਾਰਜਨਾ, ਇਸੇ ਤਰ੍ਹਾਂ ਇਹ ਜਿਹੜੀਆਂ ਤਿੱਥਾਂ ਦੇ ਬਾਰੇ ਮਹਾਰਾਜ ਨੇ ਉਪਦੇਸ਼ ਦਿੱਤਾ, ਉੱਥੇ ਤਿੱਥ ਦਾ ਨਾਮ ਵਰਤਿਆ। ਹੁਣ ਗੁਰੂ ਸਾਹਿਬ ਕੀ ਕਹਿ ਰਹੇ ਨੇ ਪੌੜੀ ਦੇ ਵਿੱਚ, ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ। ਮਹਾਰਾਜ ਕਹਿੰਦੇ ਭਾਈ ਤੂੰ ਇਸ ਚੱਕਰ 'ਚ ਨਹੀਂ ਪੈਣਾ ਵੀ ਅੱਜ ਦੂਜ ਹੈ, ਵੀ ਅੱਜ ਦਿਨ ਚੰਗਾ ਜਾਂ ਮਾੜਾ, ਜੇ ਸੇਵਾ ਕਰਨੀ ਹੈ ਤੇ ਸੇਵਾ ਕਰਨੀ ਸ਼ੁਰੂ ਕਰ, ਤੇ ਤੇਰੇ ਅੰਦਰ ਦੁਰਮਤ ਹੈ, ਭੈੜੀ ਮੱਤ ਹੈ, ਭੈੜੇ ਵਿਚਾਰ ਨੇ ਉਹ ਵੀ ਦੂਰ ਕਰ, ਉਡੀਕ ਨਾ ਵੀ ਚੰਗਾ ਦਿਨ ਆਊਗਾ ਕੋਈ। ਮਾੜਾ ਕੰਮ ਛੱਡਣ ਲਈ, ਮਾੜੀ ਆਦਤ ਛੱਡਣ ਲਈ ਭਲਾ ਸਾਨੂੰ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ? ਮੰਨ ਲਓ ਅੱਜ ਮੈਂ ਮਾੜੇ ਕੰਮ ਕਰਦਾ, ਚੋਰੀਆਂ ਕਰਦਾ, ਠੱਗੀਆਂ ਕਰਦਾ, ਹੇਰਾ ਫੇਰੀਆਂ ਕਰਦਾ, ਝੂਠ ਬੋਲਦਾ, ਨਿੰਦਿਆ ਕਰਦਾ, ਕਿਸੇ ਦੀ ਚੁਗਲੀ ਕਰਦਾ, ਪਰਾਇਆ ਹੱਕ ਖਾਨਾ, ਤੇ ਮੈਂ ਡੀਕਣਾ ਵੀ ਸੰਗਰਾਂਦ ਆਊਗੀ ਛੇ ਮਹੀਨੇ ਨੂੰ ਫਿਰ ਛੱਡੂੰਗਾ, ਅਗਲੇ ਸਾਲ ਛੱਡੂੰਗਾ। ਮਾੜਾ ਕੰਮ ਤੇ ਛੱਡਣ ਦੇ ਵਿੱਚ ਹੀ ਭਲਾ, ਜਿੰਨੀ ਛੇਤੀ ਛੱਡ ਦੇਵਾਂਗੇ, ਜਿੰਨੀ ਛੇਤੀ ਤਿਆਗ ਦੇਵਾਂਗੇ। ਤਾਂ ਹੀ ਤਾਂ ਮਹਾਰਾਜ ਨੇ ਬਾਣੀ ਚ ਆਖਿਆ ਸੀ, ਕਹਿੰਦੇ ਨੇ ਭਾਈ ਇਹ ਕੰਮ ਕਰਨ ਦੇ ਵਿੱਚ ਕਦੇ ਵੀ ਦੇਰੀ ਨਹੀਂ ਕਰਨੀ ਚਾਹੀਦੀ, ਪਰ ਮਨੁੱਖ ਦਾ ਸੁਭਾਅ ਹੈ, ਮਨੁੱਖ ਕੀ ਕਰਦਾ, ਚੰਗੇ ਆਈ ਆਲਕ ਕਰੇ, ਬੁਰੇ ਆਈ ਹੋਏ ਸ਼ੇਰ। ਮਹਾਰਾਜ ਕਹਿੰਦੇ ਮਨੁੱਖ ਦਾ ਸੁਭਾਅ ਪਤਾ ਕੀ ਬਣ ਗਿਆ, ਚੰਗੇ ਕੰਮ ਦੇ ਵਿੱਚ ਆਲਸ ਕਰ ਰਿਹਾ, ਦੇਰੀ ਕਰ ਰਿਹਾ, ਸੋਚੀ ਜਾ ਰਿਹਾ, ਸਲਾਹਾਂ ਲਈ ਜਾ ਰਿਹਾ, ਪਰ ਬੁਰਾ ਕੰਮ ਕਰਨਾ ਹੋਵੇ ਸਲਾਹ ਵੀ ਨਹੀਂ ਲੈਂਦਾ, ਕਿਸੇ ਸਿਆਣੇ ਨੂੰ ਪੁੱਛਦਾ ਵੀ ਨਹੀਂ, ਇੱਕਦਮ ਕਰ ਦਿੰਦਾ, ਇਹ ਮਨੁੱਖ ਦਾ ਸੁਭਾਅ ਹੈ। ਚੰਗਿਆਈ ਕਰਨ ਦੇ ਵਿੱਚ ਜਦੋਂ ਕਿ ਆਲਸ ਨਹੀਂ ਕਰਨੀ ਚਾਹੀਦੀ, ਚੰਗੇ ਕੰਮ ਦਾ ਜਦੋਂ ਤੁਹਾਨੂੰ ਮੌਕਾ ਮਿਲਦਾ ਕਰਦੇ ਹੋ, ਕਿਸੇ ਦੀ ਮਦਦ ਕਰਦੇ ਹੋ, ਕਿਸੇ ਦੀ ਸੇਵਾ ਕਰਦੇ ਹੋ, ਉਹਦਾ ਫਾਇਦਾ ਹੀ ਹੈ। ਮਾੜਾ ਕੰਮ ਉਹਦੇ ਮਾੜੇ ਰਿਜ਼ਲਟ ਨੇ, ਉਹ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ, 100 ਬੰਦੇ ਦੀ ਸਲਾਹ ਲੈਣੀ ਚਾਹੀਦੀ ਹੈ। ਮਾੜਾ ਕੰਮ ਜਿੰਨਾ ਡਿਲੇ ਹੋ ਜਾਏ ਕਰਨਾ ਚਾਹੀਦਾ, ਪਰ ਇੱਥੇ ਵਰਤਾਰਾ ਉਲਟ ਵਰਤ ਰਿਹਾ, ਇੱਥੇ ਚੰਗੇ ਬੰਦਿਆਂ ਦੀ ਸਲਾਹ, ਕੇਸ ਰੱਖਣ ਲਈ ਉਹ ਪਹਿਲਾਂ 2-2 ਸਾਲ ਸਲਾਹ ਕਰੀ ਜਾਂਦੇ ਨੇ ਵੀ ਕੇਸ ਰੱਖੀਏ ਕਿ ਨਾ ਰੱਖੀਏ, ਪੱਗ ਬੰਨਣੀ ਸ਼ੁਰੂ ਕਰੀਏ ਕਿ ਨਾ ਸ਼ੁਰੂ ਕਰੀਏ। ਅੰਮ੍ਰਿਤ ਛਕਣ ਲਈ ਮੈਂ 5-5 ਸਾਲ ਬੰਦੇ ਉਡੀਕਦੇ ਵੇਖੇ ਨੇ, ਵੀ ਇੱਥੇ ਸਵਾਸਾਂ ਦਾ ਕੀ ਪਤਾ, ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ, ਹਮ ਆਦਮੀ ਹੈ ਇੱਕਦਮੀ, ਮੋਹਲਤ ਮੁੱਤ ਨਾ ਜਾਣਾ, ਤੇ ਜੇ ਸਾਨੂੰ ਗੁਰੂ ਨੇ ਹੁਕਮ ਕੀਤਾ ਤੇ ਇਹ ਤਾਂ ਮੰਨ ਲੈਣਾ ਚਾਹੀਦਾ। ਅੰਮ੍ਰਿਤ ਛਕਣ ਦੇ ਨਾਲ ਕਿਸੇ ਨੂੰ ਕੀ ਸਾਈਡ ਇਫੈਕਟ ਹੈ, ਕਿਸੇ ਨੂੰ ਕੀ ਨੁਕਸਾਨ ਹੈ, ਦੱਸੋ ਕਿਸੇ ਨੂੰ ਕੀ ਨੁਕਸਾਨ ਹੈ, ਵੀ ਆਪਾਂ ਸਲਾਹ ਲੈਣ ਦੀ ਲੋੜ ਹੈ, ਪਰ ਹੋ ਰਿਹਾ ਐਸਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਦੂਜੀ ਤਿੱਥ ਹੈ ਨਾ, ਤੂੰ ਇਸ ਚੱਕਰ 'ਚ ਨਹੀਂ ਪੈਣਾ ਵੀ ਅੱਜ ਦੂਜੀ ਤਿੱਥ ਹੈ, ਅੱਜ ਦੂਜ ਹੈ, ਵੀ ਅੱਜ ਦਿਨ ਚੰਗਾ ਜਾਂ ਮਾੜਾ। ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੋੜ ਲਈਆਂ ਗਈਆਂ, ਬਹੁਤ ਸਾਰੇ ਤਿੱਥ ਤਿਉਹਾਰ ਜੋੜ ਲਏ ਗਏ। ਦੀਵਾਲੀ ਤੋਂ ਬਾਅਦ ਭਾਈ ਦੂਜ ਹੁੰਦੀ ਹੈ, ਉਹ ਇੱਕ ਤਿਉਹਾਰ ਹੈ ਹਿੰਦੂ ਵੀਰਾਂ ਦਾ, ਭਾਵੇਂ ਕਿ ਉਹ ਸਾਡੇ 'ਚ ਵੀ ਜਿਹੜਾ ਸੀ ਵਿੱਚ ਇੰਟਰ ਹੋ ਗਿਆ, ਅਸੀਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਸੀ ਪੂਰੀ ਤਰ੍ਹਾਂ ਪੈਂਦੇ ਜਾ ਰਹੇ ਹਾਂ, ਅਸੀਂ ਵੀ ਕਿਤੇ ਨਾ ਕਿਤੇ ਉਹ ਜਿਹੜੀ ਗੁਰਮਤ ਦੇ ਉਲਟ ਵਰਤਾਰੇ ਨੇ ਔਰ ਉਹਨਾਂ ਨੂੰ ਅਡੋਪਟ ਕਰੀ ਜਾ ਰਹੇ ਹਾਂ। ਪਰ ਇੱਥੇ ਮਹਾਰਾਜ ਕਹਿੰਦੇ ਦੂਜੀ ਤਿੱਥ ਤੈਨੂੰ ਕੀ ਕਹਿ ਰਹੀ ਹੈ, ਦੂਜੀ ਤਿੱਥ ਕਹਿ ਰਹੀ ਹੈ ਦੁਰਮਤ ਦੂਰ ਕਰ, ਜਿਹੜੀ ਤੇਰੀ ਭੈੜੀ ਮੱਤ ਹੈ ਉਹ ਦੂਰ ਕਰ ਦੇ। ਜਿਵੇਂ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਗੁਰ ਕੀ ਮੱਤ ਤੂੰ ਲੇਹੇ ਇਆਨੇ, ਗੁਰੂ ਦੀ ਮੱਤ ਦਾ ਧਾਰਨੀ ਹੋ, ਦੁਰਮਤ ਨੂੰ ਦੂਰ ਕਰ, ਮਾੜੀਆਂ ਆਦਤਾਂ ਦੂਰ ਕਰ। ਤੇ ਫਿਰ ਮਹਾਰਾਜ ਕਹਿੰਦੇ ਇੱਕ ਹੋਰ ਕੰਮ ਕਰ, ਗੁਰ ਸੇਵਾ ਕਰ ਨੀਤ, ਨਿਤ ਗੁਰੂ ਦੀ ਸੇਵਾ ਕਰਿਆ ਕਰ। ਤਿੱਥੇ ਹੀ ਨਾ ਦੇਖੀ ਜਾਈ ਵੀ ਅੱਜ ਤਿੱਥ ਹੈ, ਫਲਾਣੀ ਤਿੱਥ ਆਊਗੀ, ਉਦੋਂ ਮੈਂ ਸੇਵਾ ਕਰੂੰਗਾ, ਉਦੋਂ ਮੈਂ ਗੁਰਦੁਆਰੇ ਜਾਊਂਗਾ, ਜਾਂ ਉਦੋਂ ਮੈਂ ਕਿਸੇ ਨੂੰ ਲੰਗਰ ਬੰਦੇ ਨੂੰ ਅੱਜ ਲੋੜ ਹੈ, ਭੁੱਖਾ ਅੱਜ ਮਰ ਰਿਹਾ, ਹੈਲਪ ਦੀ ਉਹਨੂੰ ਅੱਜ ਲੋੜ ਹੈ, ਤੇ ਆਪਾਂ ਤਿੱਥਾਂ ਉਡੀਕੀ ਚੱਲੀਏ ਵੀ ਫਲਾਣੀ ਤਿੱਥ ਨੂੰ ਇਹ ਅਸੀਂ ਲੰਗਰ ਛਕਾਉਣਾ, ਫਲਾਣੀ ਤਿੱਥ ਨੂੰ ਇਹ ਅਸੀਂ ਦਾਨ ਕਰਨਾ। ਸਾਹਿਬ ਕਹਿੰਦੇ ਨਹੀਂ, ਇਹ ਤਾਂ ਰੋਜ਼ ਕਰ, ਗੁਰੂ ਦੀ ਸੇਵਾ ਰੋਜ਼ ਕਰ, ਰੋਜ਼ ਰੋਜ਼ ਆਪਣੀ ਦੁਰਮਤ ਦੂਰ ਕਰ। ਇਹ ਨਹੀਂ ਵੀ ਚਲੋ ਹਾਲੇ ਆਪਾਂ ਹਫ਼ਤਾ ਭਰ ਕਰ ਲੈਂਦੇ ਹਾਂ ਸਾਰਾ ਕੁਛ, ਸਤਿਗੁਰੂ ਕਹਿਣ ਲੱਗੇ ਰਾਮ

ਮੀਤ ਮੀਤ ਸ਼ਬਦ ਬੜੇ ਪਿਆਰ ਨਾਲ ਆਖਿਆ, ਕਹਿੰਦੇ ਮਿੱਤਰਾ ਕਾਮ ਕ੍ਰੋਧ ਲੋਭ ਇਹ ਜਿਹੜੇ ਪੰਜ ਵਿਕਾਰ ਨੇ, ਇਹ ਜਿਹੜੇ ਪੰਜ ਵਿਕਾਰ ਮਨੁੱਖ ਦਾ ਬਹੁਤ ਵੱਡਾ ਨੁਕਸਾਨ ਕਰਦੇ ਨੇ, ਮਨੁੱਖ ਦਾ ਆਤਮਕ ਖਜ਼ਾਨਾ ਲੁੱਟ ਲੈਂਦੇ ਨੇ। ਜਿਨ੍ਹਾਂ ਨੇ ਕ੍ਰੋਧ ਕੀਤਾ ਮਾਰੇ ਗਏ, ਬੜੇ ਬੜੇ ਪਾਵਰਫੁੱਲ ਬੰਦੇ ਕ੍ਰੋਧ ਨੇ ਮਾਰ ਲਏ, ਡੇਗ ਲਈ, ਬੜੇ ਬੜੇ ਸਮਰੱਥ ਬੰਦੇ, ਬੜੇ ਬੜੇ ਲੋਕ ਕਾਮ ਨੇ ਡੇਗ ਲਏ, ਬੜੇ ਬੜੇ ਕਹਿੰਦੇ ਕਹਾਉਂਦੇ ਸਮਰੱਥ ਲੋਕ ਲੋਭ ਕਰਕੇ ਫਸ ਗਏ। ਕੋਈ ਲੋਭ ਕਰਕੇ ਫਸ ਗਿਆ, ਬੜਾ ਬੜਾ ਬੰਦਾ ਸੀ, ਬੜੀ ਵੱਡੀ ਪੋਸਟ ਸੀ, ਲੋਭ ਜਾਗਿਆ, ਰਿਸ਼ਵਤ ਲੈ ਲਈ ਤੇ ਬਸ ਕੀ ਫੜਿਆ ਗਿਆ, ਪਕੜਿਆ ਗਿਆ, ਕਾਮ ਦੇ ਪ੍ਰਭਾਵ ਹੇਠ ਆ ਗਿਆ, ਕ੍ਰੋਧ ਦੇ ਪ੍ਰਭਾਵ ਹੇਠ। ਇਹ ਜਿਹੜੇ ਨੇ ਇਹ ਮਨੁੱਖ ਦੇ ਦੁਸ਼ਮਣ ਨੇ, ਇਹ ਪੰਜ ਵੈਰੀ ਨੇ ਮਨੁੱਖ ਦੇ ਪੰਜ ਵਿਕਾਰ। ਮਹਾਰਾਜ ਕਹਿੰਦੇ ਦੂਜੀ ਤਿੱਥ ਤੈਨੂੰ ਕੀ ਕਹਿ ਰਹੀ ਹੈ, ਤੂੰ ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਇਹਨਾਂ ਵਿਕਾਰਾਂ ਨੂੰ ਛੱਡ ਦੇ, ਤਜ ਦੇ, ਇਹਨਾਂ ਚੀਜ਼ਾਂ ਤੋਂ ਦੂਰ ਰਹਿ ਜਿੰਨਾ ਹੋ ਸਕਦਾ। ਇਹ ਬੰਦੇ ਆ, ਤੂੰ ਇਹਨਾਂ ਤੋਂ ਕਿਵੇਂ ਬਚ ਸਕੇਗਾ? ਮਹਾਰਾਜ ਨੇ ਨਾ ਬਾਣੀ ਚ ਉਦਾਹਰਨਾਂ ਦਿੱਤੀਆਂ ਨੇ, ਹਾਥੀ ਦੀ ਉਦਾਹਰਨ ਪੜ੍ਹਿਓ, ਹਾਥੀ ਕਿੱਡਾ ਕੱਦ ਕਾਠ ਦਾ ਮਾਲਕ ਹੈ, ਟਨਾਂ ਦੇ ਹਿਸਾਬ ਨਾਲ ਉਹਦਾ ਵਜ਼ਨ ਹੁੰਦਾ, ਕੁਇੰਟਲਾਂ ਦੇ ਹਿਸਾਬ ਨਾਲ ਵਜ਼ਨ ਹੁੰਦਾ, ਤੇ ਕਿੱਡੀਆਂ ਮੋਟੀਆਂ ਉਹਦੀਆਂ ਲੱਤਾਂ, ਕਿੱਡਾ ਮੋਟਾ ਸੁੰਡ, ਕਿੱਡਾ ਮੋਟਾ ਉਹਦਾ ਸਰੀਰ, ਕਿੱਡਾ ਤਕੜਾ। ਤੇ ਹਾਥੀ ਫੜਿਆ ਪਤਾ ਕਿਵੇਂ ਜਾਂਦਾ? ਬਾਬਾ ਕਬੀਰ ਸਾਹਿਬ ਜੀ ਨੂੰ ਪੜ੍ਹਿਓ, ਕਾਲ ਬੂਤ ਕੀ ਹਸਤ ਨੀ ਮਨ ਬੌਰਾ ਰਹੇ, ਹੈ ਨਾ। ਹਾਥੀ ਦੇ ਵਿੱਚ ਕਾਮ ਭਾਰੂ ਹੈ, ਮੈਂ ਬਹੁਤਾ ਵਿਸਥਾਰ ਚ ਨਹੀਂ ਜਾਵਾਂਗਾ, ਬਹੁਤਾ ਇਹਨੂੰ ਐਕਸਪਲੇਨ ਨਹੀਂ ਕਰਾਂਗਾ, ਤੁਸੀਂ ਸਾਰੇ ਜਾਣਦੇ ਹੋ। ਹਾਥੀ ਦੇ ਵਿੱਚ ਕਾਮ ਭਾਰੂ ਹੈ, ਉਹ ਤੋਂ ਕੰਟਰੋਲ ਨਹੀਂ ਹੁੰਦਾ ਆਪਣਾ ਆਪਾ, ਇੱਕ ਵੱਡਾ ਸਾਰਾ ਟੋਆ ਪੁੱਟ ਲਿਆ ਜਾਂਦਾ, ਉਹਦੇ ਉੱਪਰ ਕਾਹੀ ਤੇ ਅਦਕ ਪਾ ਕੇ ਮਿੱਟੀ ਪਾ ਦਿੱਤੀ ਜਾਂਦੀ ਹੈ, ਤੇ ਕਾਗਜ਼ ਦੀ ਹਸਤਨੀ ਬਣਾ ਕੇ ਖੜਾ ਦਿੱਤੀ ਜਾਂਦੀ ਹੈ, ਕਬੀਰ ਸਾਹਿਬ ਸਮਝਾਉਂਦੇ ਨੇ। ਤੇ ਹਾਥੀ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੋ ਕੇ ਉੱਧਰ ਨੂੰ ਆਉਂਦਾ, ਧੜਾਮ ਦੇ ਕੇ ਵਿੱਚ ਡਿੱਗਦਾ, ਤੇ ਉਹਨੂੰ ਫੜ ਲਿਆ ਜਾਂਦਾ, ਸੰਗਲ ਪਾ ਲਏ ਜਾਂਦੇ ਨੇ, ਰੱਸੇ ਪਾ ਲਏ ਜਾਂਦੇ ਨੇ, ਫਿਰ ਉਹਨੂੰ ਸ਼ਰਕਸ਼ਾਂ 'ਚ ਨਚਾਇਆ ਜਾਂਦਾ, ਫਿਰ ਉਹਨੂੰ ਗਲੀਆਂ 'ਚ ਪਾਈਆ ਪਾਈਆ ਆਟੇ 'ਤੇ ਘੁਮਾਇਆ ਜਾਂਦਾ, ਬੱਚੇ ਉਹਦੇ 'ਤੇ ਚੜ੍ਹ ਕੇ ਹੱਸਦੇ ਨੇ। ਉਹ ਹਾਥੀ ਜਿਹੜਾ ਬਹੁਤ ਵੱਡਾ ਕੱਦ ਕਾਠ ਦਾ ਮਾਲਕ ਹੈ, ਫਿਰ ਮਨੁੱਖ ਦੇ ਇਸ਼ਾਰਿਆਂ 'ਤੇ ਨੱਚਦਾ ਨਾ, ਕਿਉਂ? ਕਾਮ ਕਰਕੇ ਬਸ। ਮਹਾਰਾਜ ਨੇ ਤਾਂ ਹੀ ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ ਸੀ, ਮ੍ਰਿਗ ਮੀਨ ਪਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪਾਂਚ ਦੋਖ ਅਸਾਧ ਜਾਮਹਿ ਤਾਕੀ ਕੇਤਕ ਆਸ। ਕਹਿੰਦੇ ਹਰਨ ਦੇ ਵਿੱਚ ਇੱਕ ਵਿਕਾਰ ਭਾਰੂ ਹੈ, ਮਛਲੀ ਦੇ ਵਿੱਚ ਇੱਕ ਵਿਕਾਰ ਭਾਰੂ ਹੈ, ਮ੍ਰਿਗ ਮੀਨ ਪਰਿੰਗ ਦੇ ਵਿੱਚ ਇੱਕ ਵਿਕਾਰ ਭਾਰੂ ਹੈ, ਪਤੰਗੇ ਦੇ ਵਿੱਚ ਕੁੰਚਰ ਦੇ ਵਿੱਚ ਇਹ ਫੜੇ ਜਾਂਦੇ ਨੇ, ਮਾਰੇ ਜਾਂਦੇ ਨੇ, ਗੁਲਾਮ ਹੋ ਜਾਂਦੇ ਨੇ। ਵੀ ਜਿਹੜੇ ਬੰਦੇ ਦੇ ਅੰਦਰ ਪੰਜੇ ਵਿਕਾਰ ਭਾਰੂ ਨੇ ਇਹਦਾ ਕਿੰਨਾ ਕੁ ਬਚਾਅ ਹੋ ਸਕਦਾ? ਬੰਦੇ ਦੇ ਅੰਦਰ ਕਾਮ ਵੀ ਭਾਰੂ ਹੈ, ਕ੍ਰੋਧ ਵੀ ਭਾਰੂ ਹੈ, ਲੋਭ ਵੀ ਭਾਰੂ ਹੈ, ਮੋਹ ਵੀ ਭਾਰੂ ਹੈ ਇਹਦੇ ਅੰਦਰ। ਇਸ ਕਰਕੇ ਮਹਾਰਾਜ ਕਹਿੰਦੇ ਦੂਜੀ ਤਿੱਥ ਕੀ ਕਹਿ ਰਹੀ ਹੈ? ਕਹਿਣ ਲੱਗੇ, ਰਾਮ ਰਤਨ ਮਨ ਤਨ ਵਸੈ, ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਚ ਵਸਾ, ਤੇ ਕਾਮ ਕ੍ਰੋਧ ਲੋਭ ਮੋਹ ਨੂੰ ਤਿਆਗ, ਤੇ ਦੁਰਮਤ ਨੂੰ ਦੂਰ ਕਰ, ਤੇਰਾ ਪਾਰ ਉਤਾਰਾ ਹੋਵੇਗਾ। ਅਸੀਂ ਤਿੱਥਾਂ ਕਿੰਨੀਆਂ ਤਿੱਥਾਂ ਲੰਘੀਆਂ ਪਿਆਰਿਓ? ਇੱਕ ਮਹੀਨੇ ਦੇ ਵਿੱਚ 15 ਤਿੱਥਾਂ ਚਾਨਣੇ ਪੱਖ ਦੀਆਂ, 15 ਹਨੇਰੇ ਪੱਖ ਦੀਆਂ, 30 ਤਿੱਥਾਂ ਹੋ ਗਈਆਂ। ਸਾਲ ਦੇ ਨਾਲ ਤੁਸੀਂ 12 ਮਲਟੀਪਲਾਈ ਕਰ ਲਓ, ਫਿਰ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਗੁਜ਼ਰ ਗਏ ਤੁਸੀਂ ਇਹ ਮਲਟੀਪਲਾਈ ਕਰੋ, ਪਰ ਅਸੀਂ ਸਮਝਿਆ ਕਦੇ ਵੀ ਨਹੀਂ। ਇਸੇ ਕਰਕੇ ਮਹਾਰਾਜ ਕੀ ਕਹਿ ਰਹੇ ਨੇ, ਮਰਨ ਮਿਟੈ ਹੈ ਜੀਵਨ ਮਿਲੈ ਹੈ, ਬਿਨ ਸਹਿ ਸਗਲ ਕਲੇਸ਼। ਕਹਿੰਦੇ ਜੇ ਤੂੰ ਇਹਨਾਂ ਵਿਕਾਰਾਂ ਨੂੰ ਕੰਟਰੋਲ ਕਰ ਲਵੇ, ਤੂੰ ਆਤਮਕ ਤੌਰ ਤੇ ਤੇਰੀ ਮੌਤ ਨਹੀਂ ਹੋਵੇਗੀ, ਇੱਕ ਸਰੀਰਕ ਤੌਰ ਤੇ ਮਰਨਾ, ਉਹ ਸਾਰਿਆਂ ਨੇ ਮਰਨਾ, ਉਹਤੇ ਮਰਨ ਸਭ ਨਾ ਮਰਨਾ ਆਇਆ ਵਿਛੋੜਾ ਸਭ ਨਾ, ਉਹਦੇ ਤੋਂ ਕੋਈ ਬਚ ਨਹੀਂ ਸਕਦਾ, ਉਹ ਤਾਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਹੁੰਦਾ ਆਤਮਕ ਤੌਰ ਤੇ ਮਰਨਾ, ਗੁਣਾ ਕਰਕੇ ਮਰ ਜਾਣਾ, ਜ਼ਮੀਰ ਦਾ ਮਰ ਜਾਣਾ, ਇਹ ਚੀਜ਼ਾਂ ਆਤਮਕ ਤੌਰ ਤੇ ਕਹਿੰਦੇ ਨੇ ਤੇਰੀ ਮੌਤ ਨਹੀਂ ਹੋਵੇਗੀ, ਮਰਨ ਮਿਟੈ
ਤੈਨੂੰ ਆਤਮਕ ਤੌਰ ਤੇ ਲਮੇਰਾ ਜੀਵਨ ਮਿਲੇਗਾ। ਜੀਵਨ ਮਿਲੇ ਬਿਨ ਸਹਿ ਸਗਲ ਕਲੇਸ਼, ਤੇਰੇ ਸਾਰੇ ਕਲੇਸ਼ ਨਾਸ਼ ਹੋਣਗੇ। ਗੁਰਮੁਖ ਪਿਆਰਿਓ, ਸਾਡੇ ਅੰਦਰ ਵੀ ਕਲੇਸ਼ ਨੇ, ਸਾਡੇ ਬਾਹਰ ਵੀ ਕਲੇਸ਼ ਨੇ। ਅੰਦਰ ਕਲੇਸ਼ ਨੇ ਤੇ ਸਾਡੇ ਪਰਿਵਾਰਾਂ ਚ ਕਲੇਸ਼ ਨੇ, ਸਾਡੇ ਸਮਾਜ ਦੇ ਵਿੱਚ ਵੀ ਕਲੇਸ਼ ਨੇ, ਹਰ ਸੰਸਥਾ ਦੇ ਵਿੱਚ ਕਲੇਸ਼ ਪਿਆ ਵੇ ਹੈ। ਦੇਖੋ ਤੇ ਸਹੀ, ਜਿਹੜੀ ਮਰਜ਼ੀ ਸੰਸਥਾ ਲੈ ਲਓ, ਜਿਹੜਾ ਮਰਜ਼ੀ ਅਦਾਰਾ ਲੈ ਲਓ, ਕਾਰਨ ਕੀ ਹੈ ਇਹਨਾਂ ਕਲੇਸ਼ਾਂ ਦਾ? ਅੰਦਰ ਕਲੇਸ਼ ਪਏ ਨੇ। ਕਲੇਸ਼ਾਂ ਦਾ ਮੂਲ ਕੀ ਹੈ? ਵਿਕਾਰ ਨੇ, ਦੁਰਮਤ ਹੈ। ਉਹ ਜਿੰਨਾ ਚਿਰ ਦੁਰਮਤ ਨਹੀਂ ਖਤਮ ਕਰਦੇ, ਜਿੰਨਾ ਚਿਰ ਅੰਦਰੋਂ ਵਿਕਾਰ ਨਹੀਂ ਖਤਮ ਕਰਦੇ, ਜਿੰਨਾ ਚਿਰ ਅੰਦਰੋਂ ਭੈੜੀ ਮਤ ਨਹੀਂ ਨਿਕਲਦੀ, ਉਹਨਾਂ ਚਿਰ ਸਾਡੇ ਅੰਦਰੋਂ ਕਲੇਸ਼ ਨਹੀਂ ਜਾਣਗੇ। ਜਿੰਨਾ ਚਿਰ ਅੰਦਰੋਂ ਕਲੇਸ਼ ਨਹੀਂ ਜਾਣਗੇ, ਖਿਮਾ ਕਰਿਓ, ਕਲੇਸ਼ ਬਾਹਰੋਂ ਵੀ ਖਤਮ ਨਹੀਂ ਹੋਣਗੇ। ਅਸੀਂ ਨਾ ਕਲੇਸ਼ ਬਾਹਰੋਂ ਖਤਮ ਕਰਨਾ ਚਾਹੁੰਦੇ ਹਾਂ, ਜਦੋਂ ਕਿ ਜਾੜੇ ਦੀ ਅੰਦਰ ਪਈ ਹੈ, ਇਹਦਾ ਬੀਜ ਅੰਦਰ ਪਿਆ ਹੈਗਾ। ਤੇ ਇਸੇ ਕਰਕੇ ਕੋਈ ਨਾ ਕੋਈ ਕਾਰਨ ਬਣਦਾ ਹੈ ਤੇ ਉੱਥੇ ਇਹ ਪ੍ਰੋਬਲਮ ਆ ਜਾਂਦੀ ਹੈ। ਮਹਾਰਾਜ ਕੀ ਕਹਿ ਰਹੇ ਨੇ ਤੁਹਾਨੂੰ? ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ, ਦੂਜੀ ਤਿੱਥ ਕੀ ਹੈ? ਦੁਰਮਤ ਦੂਰ ਕਰ, ਗੁਰੂ ਦੀ ਸੇਵਾ ਨਿੱਤ ਕਰਿਆ ਕਰ, ਤੇਰਾ ਆਤਮਕ ਤੌਰ ਤੇ ਤੈਨੂੰ ਮੌਤ ਨਹੀਂ ਆਵੇਗੀ, ਤੇਰੇ ਸ਼ੁਭ ਗੁਣ ਨਹੀਂ ਮਰਨਗੇ, ਤੇ ਤੈਨੂੰ ਆਤਮਕ ਤੌਰ ਤੇ ਜੀਵਨ ਮਿਲੇਗਾ, ਤੇ ਤੇਰੀ ਜ਼ਿੰਦਗੀ ਦੇ ਸਾਰੇ ਕਲਹ ਕਲੇਸ਼ ਖਤਮ ਹੋ ਜਾਣਗੇ। ਇੱਕ ਬਾਬਾ ਜੀ ਦਾ ਬੜਾ ਪਿਆਰਾ ਬਚਨ ਹੈ ਤੁਹਾਨੂੰ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹੀ। ਉਹ ਆਪਾਂ ਆਮ ਤੌਰ ਤੇ ਜਦੋਂ ਆਪਣੇ ਬੱਚਿਆਂ ਦੇ ਬਰਥਡੇ ਸੈਲੀਬ੍ਰੇਟ ਕਰਦੇ ਹਾਂ, ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ, ਉਦੋਂ ਉਹ ਸ਼ਬਦ ਗਾਇਨ ਕੀਤਾ ਜਾਂਦਾ, ਸ਼ਬਦ ਪੜ੍ਹਿਆ ਜਾਂਦਾ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਉਹਦੇ ਅੰਦਰ ਵੀ ਮਹਾਰਾਜ ਨੇ ਜ਼ਿਕਰ ਕੀਤਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨ ਪਾਰੋ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਰਹਾਓ। ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਧ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਉਹ ਕਦੋਂ ਹੋਏਗਾ? ਜਦੋਂ ਤੈਨੂੰ ਗੁਰੂ ਦੀ ਆਸੀਸ ਪ੍ਰਾਪਤ ਹੋਵੇਗੀ, ਤੇਰੀ ਜ਼ਿੰਦਗੀ ਦਾ ਆਤਮਕ ਆਨੰਦ ਬਣਿਆ ਰਹੇਗਾ। ਮਹਾਰਾਜ ਕੀ ਕਹਿੰਦੇ ਨੇ? ਮਰਨ ਮਿਟੈ ਜੀਵਨ ਮਿਲੈ, ਬਿਨ ਸਹਿ ਸਗਲ ਕਲੇਸ਼।

ਆਪਾ ਤਿਆਗਣਾ ਹੈ। ਆਪਾ ਦਾ ਅਰਥ ਹੁੰਦਾ ਈਗੋ, ਮੈਂ ਮੇਰੀ ਤਿਆਗਣੀ ਹੈ। ਇਹ ਸਭ ਤੋਂ ਔਖਾ ਹੈ। ਘਰ ਬਾਰ ਤਿਆਗਣਾ ਸੌਖਾ ਹੈ, ਬਾਲ ਬੱਚੇ ਤਿਆਗਣੇ ਭਾਵੇਂ ਇੰਨੇ ਸੌਖੇ ਨਹੀਂ, ਪਰ ਫਿਰ ਵੀ ਤਿਆਗੇ ਨੇ ਲੋਕਾਂ ਨੇ। ਬਹੁਤ ਸਾਰੇ ਲੋਕ ਤਿਆਗੀ ਹੋਏ ਨੇ ਹਿੰਦੁਸਤਾਨ ਦਾ ਧਾਰਮਿਕ, ਤੁਸੀਂ ਲਿਟਰੇਚਰ ਪੜ੍ਹੋਗੇ, ਧਾਰਮਿਕ ਸਾਹਿਤ ਪੜ੍ਹੋ, ਧਾਰਮਿਕ ਦੁਨੀਆਂ ਨੂੰ ਵੇਖੋ, ਉੱਥੇ ਲੱਖਾਂ ਹੀ ਲੋਕ ਘਰ ਪਰਿਵਾਰ ਛੱਡਤੇ। ਜੈਨੀਆਂ ਨੇ ਸਾਰਾ ਕੁਝ ਹੀ ਤਿਆਗਤਾ, ਉਹਨਾਂ ਨੇ ਤਾਂ ਖਾਣਾ ਪੀਣਾ, ਨਹਾਉਣਾ, ਪਾਣੀ ਪੀਣਾ ਤੱਕ ਵੀ ਤਿਆਗਤਾ। ਕਿੱਡੇ ਕਿੱਡੇ ਸਿੱਧ ਨਾਥ ਸਭ ਕੁਝ ਤਿਆਗ ਗਏ। ਭਾਵੇਂ ਕਿ ਘਰ ਬਾਰ ਛੱਡਣਾ ਔਖਾ, ਬੱਚੇ ਪਤਨੀ ਮਾਤਾ ਪਿਤਾ ਤਿਆਗਣੇ ਸੌਖੇ ਨਹੀਂ, ਪਰ ਫਿਰ ਵੀ ਇਹ ਤਿਆਗੇ ਗਏ, ਤਿਆਗੇ ਜਾਂਦੇ ਨੇ। ਪਰ ਸਭ ਤੋਂ ਔਖਾ ਤਿਆਗਣਾ ਕੀ ਹੈ? ਈਗੋ, ਮੈਂ। ਇਹ ਬਹੁਤ ਔਖੀ ਹੈ। ਇਹ ਤਾਂ ਸਭ ਕੁਝ ਛੱਡ ਕੇ ਵੀ ਨਾਲੋਂ ਨਾਲ ਚੱਲਦੀ ਹੈ। ਮੈਨੂੰ ਗੱਲ ਯਾਦ ਆ ਗਈ, ਕਹਿੰਦੇ ਇੱਕ ਵਾਰ ਨਾ ਇੱਕ ਸਾਧੂ ਨੇ ਸੋਚਿਆ, ਇੱਕ ਵਿਅਕਤੀ ਨੇ ਸੋਚਿਆ ਵੀ ਚਲੋ ਮੈਂ ਸਾਰਾ ਕੁਝ ਛੱਡ ਦੇਣਾ, ਵੀ ਜਿਵੇਂ ਆ ਸਾਧ ਲੋਕ ਨੇ, ਫਕੀਰ ਨੇ, ਫੱਕਰ ਲੋਕ ਨੇ, ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਪਕੜੇ ਨਹੀਂ ਹੈ, ਕਿਸੇ ਚੀਜ਼ ਦੇ ਨਾਲ ਇਹਨਾਂ ਦਾ ਕੋਈ ਲਗਾਓ ਹੀ ਨਹੀਂ ਹੈ, ਇਹ ਸਾਰਾ ਕੁਝ ਛੱਡੀ ਫਿਰਦੇ ਨੇ। ਉਹਨੇ ਵੇਖਿਆ ਵੀ ਇਹ ਤੇ ਬੜੇ ਮਹਾਨ ਲੋਕ ਨੇ, ਬੜੇ ਤਿਆਗੀ ਨੇ, ਉਹਦੇ ਮਨ 'ਚ ਉਹਨਾਂ ਪ੍ਰਤੀ ਬੜੀ ਭਾਵਨਾ ਸੀ। ਪਰ ਉਹ ਕਹਿੰਦਾ ਜਦੋਂ ਮੈਂ ਸਾਰਾ ਕੁਝ ਛੱਡ ਕੇ ਉਹਨਾਂ ਦੇ ਕੋਲੇ ਜਾ ਕੇ ਵੇਖਿਆ, ਉਹ ਆਪਸ ਵਿੱਚ ਹੀ ਲੜ ਰਹੇ ਸੀਗੇ, ਉਹਨਾਂ ਦੇ ਵਿੱਚ ਵੀ ਝਗੜਾ ਸੀ। ਕਹਿੰਦਾ ਮੈਂ ਕਿਹਾ ਵੀ ਲੜਾਈਆਂ ਇਹਨਾਂ 'ਚ ਕਿਉਂ, ਜਦੋਂ ਸਾਰਾ ਕੁਝ ਛੱਡ ਹੀ ਦਿੱਤਾ। ਲੜਾਈ ਤੇ ਈਗੋ ਕਰਕੇ ਹੁੰਦੀ ਹੈ ਨਾ, ਹਉਮੈ ਕਰਕੇ ਹੁੰਦੀ ਹੈ, ਜਦੋਂ ਕੋਈ ਬੰਦਾ ਆਪਣੀ ਗੱਲ ਨਹੀਂ ਛੱਡਦਾ। ਕਹਿੰਦਾ ਜਦੋਂ ਮੈਂ ਨੇੜੇ ਹੋ ਕੇ ਵੇਖਿਆ ਉਹ ਆਪਸ ਵਿੱਚ ਹੀ ਲੜ ਰਿਹਾ ਸੀ, ਉਹ ਇਸ ਕਰਕੇ ਲੜ ਰਿਹਾ ਸੀ, ਉਹ ਕਹਿੰਦਾ ਮੈਂ ਵੱਡਾ ਤਿਆਗੀ ਹਾਂ, ਉਹ ਕਹਿੰਦਾ ਮੈਂ ਵੱਡਾ ਤਿਆਗੀ ਹਾਂ, ਉਹ ਕਹਿੰਦਾ ਤੂੰ ਕੀ ਤਿਆਗਿਆ, ਤੇਰੇ ਕੋਲ ਤਿਆਗਣ ਨੂੰ ਕੀ ਸੀ, ਤੂੰ ਕੀ ਤਿਆਗ ਕੇ ਆਇਆ, ਤੂੰ ਤਾਂ ਇਕੱਲਾ ਘਰ ਤਿਆਗ ਕੇ ਆਇਆ, ਮੈਂ 15 ਕਿੱਲੇ ਜ਼ਮੀਨ ਤਿਆਗ ਕੇ ਆਇਆ, ਤੂੰ ਕੀ ਤਿਆਗਿਆ। ਕਹਿੰਦਾ ਮੈਂ ਤਾਂ ਆਪਣੇ ਫੁੱਲ ਵਰਗੇ ਬੱਚੇ ਵੀ ਤਿਆਗ ਕੇ ਆਇਆ, ਮੈਂ ਤਾਂ ਆਪਣੀ ਕਹਿੰਦੇ ਭਾਵ ਸੋਹਣੀ ਪਤਨੀ, ਆਪਣੇ ਰੱਬ ਵਰਗੇ ਮਾਤਾ ਪਿਤਾ ਤਿਆਗ ਕੇ ਆਇਆ, ਤੇਰੇ ਕੋਲ ਤਿਆਗਣ ਨੂੰ ਕੀ ਸੀ। ਕਹਿੰਦਾ ਫਿਰ ਮੈਂ ਹੈਰਾਨ ਹੋਇਆ ਵੀ ਇਹਨਾਂ ਨੇ ਤਿਆਗਿਆ ਕਾਹਦਾ, ਪ੍ਰਭਾਵ ਤਾਂ ਨਾਲੇ ਚੁੱਕੀ ਫਿਰਦੇ ਨੇ। ਜਿਹੜੀ ਚੀਜ਼ ਤਿਆਗ ਤੀ ਉਹ ਚੇਤੇ ਕਿਵੇਂ ਆ ਜਾਏ, ਜਿਹੜੀ ਚੀਜ਼ ਛੱਡ ਤੀ ਉਹ ਤੁਹਾਡੇ ਨਾਲ ਕਿਵੇਂ ਆ ਜਾਏ। ਇਹਦਾ ਮਤਲਬ ਇਹ ਸੀ ਵੀ ਇਹਨਾਂ ਨੇ ਛੱਡਿਆ, ਪਰ ਉਹ ਕਿਤੇ ਨਾ ਕਿਤੇ ਆਪਣੀ ਸੁਰਤੀ ਵਿੱਚ ਲਈ ਫਿਰਦੇ ਨੇ। ਇਸੇ ਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ ਵੀ ਇਹਨਾਂ ਨੇ ਇਹ ਸਭ ਕੁਝ ਛੱਡਿਆ ਤੇ ਭਾਵੇਂ ਹੈ। ਕਬੀਰ, ਮਾਇਆ ਤਜੀ ਤੋ ਕਿਆ ਭਾਇਆ, ਜੋ ਮਾਨ ਤਜਿਆ ਨਹੀਂ ਜਾਏ। ਬਹੁਤ ਕਮਾਲ ਦਾ ਮੈਸੇਜ ਹੈ ਬਾਬਾ ਕਬੀਰ ਜੀ ਦਾ। ਕਹਿੰਦੇ ਮਾਇਆ, ਘਰ ਪਰਿਵਾਰ, ਬੱਚੇ, ਮਾਇਆ ਪਤਾ ਕੀ ਹੈ? ਇਕੱਲਾ ਪੈਸਾ ਨਹੀਂ ਹੁੰਦਾ, ਮਾਇਆ ਇਕੱਲੇ ਧਨ ਨਹੀਂ ਹੁੰਦਾ, ਮਾਇਆ ਉਹ ਹਰ ਸ਼ੈ ਜਿਹੜੀ ਦੇ ਨਾਲ ਜੁੜ ਕੇ ਤੁਸੀਂ ਪਰਮਾਤਮਾ ਨਾਲੋਂ ਦੂਰ ਹੁੰਦੇ ਹੋ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਬੀਰ ਵਰਗੇ ਮਹਾਂਪੁਰਸ਼ਾਂ ਨੇ ਕੀ ਵੇਖਿਆ? ਕਹਿੰਦੇ ਅਸੀਂ ਵੇਖਿਆ ਵੀ ਪਤਾ ਨਹੀਂ ਹੈ, ਵੱਡੇ ਤਿਆਗੀ ਨੇ, ਮਾਇਆ ਤਜੀ ਤੋ ਕਿਆ ਪਾਇਆ, ਤਾਂ ਕੀ ਹੋ ਗਿਆ, ਤਾਂ ਕਿਹੜੀ ਵੱਡੀ ਪ੍ਰਾਪਤੀ ਹੈ। ਪਰ ਉਹ ਜਿਹੜਾ ਮਾਣ ਹੈ, ਹੰਕਾਰ ਹੈ, ਉਹ ਤਾਂ ਨਹੀਂ ਛੱਡਿਆ ਨਾ, ਉਹ ਵੱਧ ਗਿਆ। ਸਗੋਂ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਬਰ ਸਭ ਹੈ, ਔਰ ਉਹਨਾਂ ਨੇ ਬੜੇ ਵੱਡੇ ਬਚਨ ਕੀਤੇ ਨੇ। ਇਸੇ ਕਰਕੇ ਸ਼ਾਇਦ 9ਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਵੀ ਇਹ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਤੀਰਥ ਵਰਤ ਦਾਨ ਸਭ ਕੁਝ ਧਰਮ ਕਰਮ ਨੇ, ਇਹ ਸਾਰਾ ਕੁਝ ਕਰਕੇ ਜੇ ਕੋਈ ਇਹਦਾ ਗੁਮਾਨ ਕਰਦਾ। ਇੱਥੇ ਮਹਾਰਾਜ ਕਹਿੰਦੇ ਆਪ ਤਜਹੋ, ਆਪਾ ਤਜਹੋ, ਗੋਬਿੰਦ ਭਜੋ, ਗੋਬਿੰਦ ਨੂੰ ਸਿਮਰੋ, ਪਰਮਾਤਮਾ ਨੂੰ ਸਿਮਰੋ, ਭਾਓ ਭਗਤ ਪ੍ਰਵੇਸ਼। ਏਦਾਂ ਤੁਹਾਡੇ ਅੰਦਰ ਭਗਤੀ ਭਾਵਨਾ ਦਾ ਪ੍ਰਵੇਸ਼ ਹੋਵੇਗਾ, ਤੁਹਾਡੇ ਅੰਦਰ ਉਹ ਭਗਤੀ ਭਾਵਨਾ ਪਨਪੇਗੀ, ਤੁਹਾਡੇ ਅੰਦਰ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਮਹਾਰਾਜ ਕਹਿੰਦੇ ਫਿਰ ਕੀ ਹੋਏਗਾ? ਲਾਭ ਮਿਲੈ ਤੋਟਾ ਹਿਰੈ, ਹਰ ਦਰਗਾਹ ਪਤਵੰਤ। ਗੁਰੂ ਕੀ ਸੰਗਤ ਸੌਖਾ ਨਹੀਂ ਹੈ, ਪਰ ਗੁਰੂ ਦੀ ਕਿਰਪਾ ਨਾਲ ਇਹ ਹੋ ਸਕਦਾ, ਆਪਾ ਤਿਆਗਿਆ ਜਾ ਸਕਦਾ ਗੁਰੂ ਦੀ ਕਿਰਪਾ ਨਾਲ। ਤੇ ਜਦੋਂ ਕਿਸੇ ਨੇ ਤਿਆਗਤਾ, ਇਹਦਾ ਲਾਭ ਪਤਾ ਕਿੰਨਾ? ਕਹਿੰਦੇ ਬਹੁਤ ਵੱਡਾ ਲਾਭ ਮਿਲਦਾ। ਲਾਭ ਮਿਲੈ ਤੋਟਾ ਹਿਰੈ, ਜਿਹੜਾ ਘਾਟਾ ਸੀ ਉਹ ਖਤਮ ਹੋ ਜਾਂਦਾ। ਹਰ ਦਰਗਾਹ ਪਤਵੰਤ, ਹਰੀ ਦੀ ਦਰਗਾਹ ਦੇ ਵਿੱਚ ਵੀ, ਪਰਮਾਤਮਾ ਦੇ ਦਰਬਾਰ ਦੇ ਵਿੱਚ ਕਹਿ ਲਓ, ਉਹ ਬਹੁਤ ਪਤਵੰਤ ਦਾ ਅਰਥ ਹੈ ਇੱਜ਼ਤਦਾਰ ਹੋ ਜਾਂਦਾ। ਉਹਦੀ ਬਹੁਤ ਪਤ ਬਣਦੀ ਹੈ, ਉੱਥੇ ਬਹੁਤ ਇੱਜ਼ਤ ਬਣਦੀ ਹੈ।
जिन्हां ने अपना आपा त्यागिया, जिन्हां ने अपनी ईगो त्यागी, जिहड़े निम्रता विच आ गए, जिन्हां ने अपने अंदरों विकारां दा प्रभाव खत्म कर लिया, जिन्हां ने दुरमत नूं अंदरों मार मुका दिता,

ਸੰਚਵੈ ਦਾ ਅਰਥ ਹੁੰਦਾ ਸੰਚਨ ਕਰਨਾ, ਇਕੱਠਿਆਂ ਕਰਨਾ, ਜਮ੍ਹਾਂ ਕਰਨਾ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਰੂਪੀ ਧਨ ਸੰਚ ਲਿਆ, ਇਕੱਠਾ ਕਰ ਲਿਆ, ਉਹੀ ਅਸਲ ਵਿੱਚ ਸੱਚੇ ਸ਼ਾਹ ਨੇ। ਸੱਚੇ ਸ਼ਾਹ ਲਿਖਿਆ ਉਹਨਾਂ ਨੂੰ, ਭਾਗਾਂ ਵਾਲੇ ਵੀ ਉਹੀ ਨੇ। ਸ਼ਾਹ ਕੌਣ ਹੈ? ਜਿਹਦੇ ਕੋਲ ਬਹੁਤ ਸਾਰੀ ਮਾਇਆ, ਜਿਹਦੇ ਕੋਲ ਬਹੁਤ ਸਾਰਾ ਧਨ ਹੈ। ਆਪਾਂ ਆਮ ਤੌਰ 'ਤੇ ਸ਼ਬਦ ਵਰਤਦੇ ਹਾਂ, ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਕੋਲੇ ਅਸਲੀ ਧਨ ਹੈ, ਪਰਮਾਤਮਾ ਦਾ ਨਾਮ ਰੂਪੀ ਧਨ ਹੈ। ਕਿਉਂਕਿ ਇੱਥੇ ਦੁਨਿਆਵੀ ਧਨ ਨੂੰ ਤਾਂ ਗੁਰਬਾਣੀ ਦੇ ਵਿੱਚ ਕਿਤੇ ਵੀ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਲਾਹਿਆ ਨਹੀਂ ਹੈ। ਜ਼ਿਕਰ ਉਹਦਾ ਆਇਆ ਬਹੁਤ ਵਾਰ, ਪਰ ਉਹ ਕਿਸ ਕੰਸੈਪਟ ਦੇ ਵਿੱਚ ਆਇਆ? ਜਿਨ੍ਹਾਂ ਨੇ ਉਹ ਧਨ ਸੰਚਿਆ, ਉਹ ਧਨ ਇਕੱਠਾ ਕੀਤਾ, ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਕਾਚਾ ਧਨ ਸੰਚੈ ਹੈ ਮੂਰਖ ਗਾਵਾਰ। ਉਹਨਾਂ ਨੂੰ ਮੂਰਖ ਕਿਹਾ, ਉਹਨਾਂ ਨੂੰ ਗਾਵਾਰ ਕਿਹਾ। ਪਰ ਜਿਨ੍ਹਾਂ ਨੇ ਰਾਮ ਨਾਮ ਧਨ ਸੰਚਵੈ, ਇਹ ਧਨ ਸੰਚਿਆ, ਉਹਨਾਂ ਦੇ ਲਈ ਸ਼ਬਦ ਨੇ ਸਾਚ ਸ਼ਾਹ ਭਗਵੰਤ।

ਬੈਠਦੇ ਹਾਂ, ਹਰੀ ਨੂੰ ਸਿਮਰੋ ਭਾਈ, ਹਰੀ ਨੂੰ ਧਿਆਓ। ਭਜਹੋ ਦਾ ਮਤਲਬ ਹੁੰਦਾ ਭਜਨ, ਸਿਮਰਨ, ਧਿਆਉਣਾ, ਆਰਾਧਨਾ। ਸਾਧੂ ਸੰਗ ਪ੍ਰੀਤ, ਗੁਰੂ ਰੂਪੀ ਸਾਧੂ ਦੇ ਨਾਲ ਪ੍ਰੀਤ ਪਾਓ। ਉੱਠਦਿਆਂ ਬੈਠਦਿਆਂ ਦਾ ਭਾਵ ਹੈ ਕਿਰਤਕਾਰ ਕਰਦੇ ਹਾਂ, ਆਮ ਵਿਚਰਦੇ ਹਾਂ, ਤੇ ਜਿਹਨੂੰ ਆਪਾਂ ਕਹਿੰਦੇ ਉਠਤ ਬੈਠਤ ਸੋਭਤ ਧਿਆਈ ਵਾਲੇ ਵਚਨ ਆਉਂਦੇ ਨੇ ਉਸ ਤਰ੍ਹਾਂ। ਫਿਰ ਇਹਦੇ ਨਾਲ ਕੀ ਹੋਏਗਾ, ਸਮਾਪਤੀ ਦੀ ਪੰਗਤੀ ਹੈ। ਦੂਜ ਜੋ ਹੈ ਤਿੱਥ, ਦੁਤੀਆ ਜੋ ਤਿੱਥ ਹੈ ਉਹਦੇ ਪਰਥਾਏ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਬਚਨ ਕੀਤੇ ਨੇ ਸੰਗਤ ਜੀ, ਅਖੀਰਲੀ ਪੰਗਤੀ ਦੇ ਅੰਦਰ ਸਹਿਬ ਫੁਰਮਾਨ ਕਰਦੇ ਨੇ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਇਹਦਾ ਮਹੱਤਵ ਹੈ, ਇਹਦੀ ਇੰਪੋਰਟੈਂਸ ਹੈ। ਜਿਨ੍ਹਾਂ ਨੇ ਦੁਰਮਤ ਨੂੰ ਦੂਰ ਕੀਤਾ, ਗੁਰਮਤ ਦੇ ਧਾਰਨੀ ਹੋ ਗਏ, ਮਹਾਰਾਜ ਕਹਿੰਦੇ ਨਾਨਕ ਦੁਰਮਤ ਛੁੱਟ ਗਈ, ਉਹਨਾਂ ਦੀ ਭੈੜੀ ਮਤ ਦਾ ਭੋਗ ਪੈ ਗਿਆ, ਦੁਰਮਤ ਦਾ ਖਾਤਮਾ ਹੋ ਗਿਆ, ਤੇ ਪਾਰ ਬ੍ਰਹਮ ਬਸੇ ਚੀਤ, ਉਹਨਾਂ ਦੇ ਚਿੱਤ ਦੇ ਵਿੱਚ ਪਾਰ ਬ੍ਰਹਮ ਵਸ ਗਿਆ। ਦੋਵੇਂ ਗੱਲਾਂ ਨੇ ਆਪਾਂ ਕਹਿ ਕੇ ਸਮਾਪਤੀ ਵਾਲੇ ਪਾਸੇ ਚੱਲੀਏ। ਭਾਈ ਸਾਹਿਬ ਜੀ ਪਹੁੰਚ ਗਏ ਨੇ, ਉਹਨਾਂ ਦਾ ਸਮਾਂ ਹੋ ਗਿਆ। ਸਾਡੇ ਅੰਦਰ ਜਾਂ ਤਾਂ ਗੁਰਮਤ ਹੋਵੇਗੀ ਜਾਂ ਦੁਰਮਤ, ਰਲਗੱਡ ਨਹੀਂ ਅਸੀਂ ਕਰਨਾ ਹੈਗਾ। ਜੇ ਤਾਂ ਅੰਦਰ ਗੁਰਮਤ ਹੈ ਫਿਰ ਦੁਰਮਤ ਨੂੰ ਕੋਈ ਥਾਂ ਨਹੀਂ, ਕਿਉਂਕਿ ਮਹਾਰਾਜ ਨੇ ਬਾਣੀ ਚ ਵੀ ਆਖਿਆ ਵੀ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਜਿਹੜੀ ਚੀਜ਼ ਪਹਿਲਾਂ ਹੈ ਉੱਥੇ ਦੂਜੀ ਤਾਂ ਹੀ ਪਾਈ ਜਾ ਸਕਦੀ ਹੈ ਜੇ ਪਹਿਲੀ ਨੂੰ ਪਾਸੇ ਕੀਤਾ ਜਾਵੇ। ਜੇ ਰਲਗੱਡ ਹੋ ਗਿਆ ਫਿਰ ਉਹਦਾ ਕਹਿਣ ਤੋਂ ਭਾਵ ਉਹ ਕਿਸੇ ਕੰਮ ਨਹੀਂ ਆਉ, ਕਹਿ ਲਓ ਦੁਰਮਤ ਤੇ ਗੁਰਮਤ ਨੂੰ ਇਕੱਠਿਆਂ ਨਹੀਂ ਕਰਨਾ। ਇਹ ਦੋਨੇ ਵੱਖਰੇ ਵੱਖਰੇ ਰਾਹ ਨੇ, ਦੋਨੇ ਵੱਖਰੇ ਵੱਖਰੇ ਚੀਜ਼ਾਂ ਨੇ, ਗੁਰਮਤ ਤੇ ਦੁਰਮਤ। ਦੁਰਮਤ ਨੂੰ ਅਸੀਂ ਖਤਮ ਕਰਨਾ, ਗੁਰਮਤ ਦੇ ਧਾਰਨੀ ਹੋਣਾ। ਇਸ ਕਰਕੇ ਮਹਾਰਾਜ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਢੂੰਡਹਿੰਦੀ ਜੱਗ ਸਵਾਇਆ, ਜਨ ਨਾਨਕ ਬਿਰਲੇ ਕਈ। ਕਹਿੰਦੇ ਜਿਨ੍ਹਾਂ ਨੂੰ ਦੇਖਦੇ, ਜਿਨ੍ਹਾਂ ਨੂੰ ਮਿਲਦੇ ਹਾਂ, ਜਿਨ੍ਹਾਂ ਦੇ ਸੰਪਰਕ ਵਿੱਚ ਆਏ ਹਾਂ, ਸਾਡੀ ਦੁਰਮਤ ਦਾ ਖਾਤਮਾ ਹੁੰਦਾ, ਭੈੜੇ ਵਿਚਾਰ ਖਤਮ ਹੁੰਦੇ ਨੇ, ਮਾੜੀਆਂ ਆਦਤਾਂ ਤੋਂ ਛੁਟਕਾਰਾ ਹੁੰਦਾ, ਮਾੜੀਆਂ ਜਿਹੜੀਆਂ ਸਾਡੀਆਂ ਬੈਡ ਹੈਬਿਟਸ ਨੇ ਉਹ ਅਸੀਂ ਛੱਡਦੇ ਹਾਂ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਉਹੀ ਅਸਲੇ ਸਾਡੇ ਮਿੱਤਰ ਨੇ, ਸਹੀ ਉਹਨਾਂ ਨੂੰ ਮਿੱਤਰ ਆਖਿਆ। ਤੇ ਨਾਲ ਦੀ ਨਾਲ ਹਉ ਢੂੰਡੇਂਦੀ ਜੱਗ ਸਵਾਇਆ, ਜਦ ਨਾਨਕ ਬਿਰਲੇ ਕੇ, ਪਰ ਔਰ ਐਸੇ ਬਿਰਲੇ ਨੇ ਕੋਈ। ਇਸੇ ਕਰਕੇ ਅਸੀਂ ਅਰਦਾਸ ਵੀ ਕਰਦੇ ਵੀ ਸਹੀ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ। ਉਹ ਗੁਰਮੁਖ ਪਿਆਰੇ ਮਿਲਾ ਸਾਨੂੰ, ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚੇਤੇ ਆਵੇ, ਤੂੰ ਚੇਤੇ ਆਵੇ, ਤੇਰੀ ਸਿੱਖਿਆ ਚੇਤੇ ਆਵੇ, ਦੁਰਮਤ ਦਾ ਖਾਤਮਾ ਹੋਵੇ, ਗੁਰਮਤ ਦਾ ਸਾਡੇ ਅੰਦਰ ਪ੍ਰਕਾਸ਼ ਹੋਵੇ। ਇਹ ਅਸੀਂ ਅਰਦਾਸ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ, ਕਿਉਂਕਿ ਜਿਹੜੀ ਇਹ ਅਰਦਾਸ ਬਣਾਈ ਗਈ ਹੈ, ਇਹ ਜਿਹੜੀ ਪੰਗਤੀ ਹੈ ਨਾ, ਔਰ ਇਹ ਗੁਰਬਾਣੀ ਦੇ ਤੱਤ, ਗੁਰਬਾਣੀ ਦਾ ਸਿਧਾਂਤ ਦੇਖ ਕੇ ਫੇਰ ਕਿਤੇ ਪੰਗਤੀ ਰਲਾਈ ਗਈ ਹੈ ਪੰਥ ਵੱਲੋਂ। ਮਹਾਰਾਜ ਨੇ ਤਾਂ ਬਾਣੀ ਚ ਵੀ ਆਖਿਆ ਸੀ ਵੀ ਜੋ ਨਾ ਭਜੰਤੇ ਨਾਰਾਇਣ, ਤਿਨਕਾ ਮੈਂ ਨਾ ਕਰਾਂ ਦਰਸ਼ਨ। ਉਹਨਾਂ ਦਾ ਮੈਂ ਦਰਸ਼ਨ ਵੀ ਨਾ ਕਰਾਂ, ਮੇਰੇ ਮੱਥੇ ਵੀ ਨਾ ਲੱਗਣ, ਜਿਹੜੇ ਭਗਵਾਨ ਨੂੰ, ਪਰਮੇਸ਼ਰ ਨੂੰ ਜਿਹੜੇ ਨਹੀਂ ਆਰਾਧਦੇ। ਇਸ ਕਰਕੇ ਇਸ ਦੂਸਰੀ ਤਿੱਥ ਦੇ ਪਰਥਾਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਸਾਡੇ ਤੇ। ਮੈਂ ਇੱਕ ਵਾਰ ਫਿਰ ਬੇਨਤੀ ਕਰਕੇ ਸਮਾਪਤੀ ਕਰਾਂ। ਇਹ ਬਾਣੀ ਥਿੱਤੀ ਬਾਣੀ ਜਿਹੜੀ ਹੈ ਪੰਚਮ ਪਾਤਸ਼ਾਹ ਜੀ ਦੀ ਰਚਨਾ ਚੋਂ ਨਾਜ਼ਲ ਹੋਈ ਹੈ। ਇਹਦੇ ਵਿੱਚ 15 ਤਿੱਥਾਂ ਦਾ ਉਪਦੇਸ਼ ਹੈ। ਹਰ ਤਿੱਥ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ, ਔਰ ਜੋ ਇੱਕ ਕੁਦਰਤੀ ਸਿਸਟਮ ਹੈ ਉਹਦੇ ਮੁਤਾਬਕ ਆਪਣੇ ਆਪ ਦੇ ਵਿੱਚ ਕੋਈ ਤਿੱਥ ਮਾੜੀ ਜਾਂ ਚੰਗੀ ਨਹੀਂ ਹੈ, ਕੋਈ ਵਾਰ ਆਪਣੇ ਆਪ ਦੇ ਵਿੱਚ ਸ਼ੁੱਭ ਜਾਂ ਅਸ਼ੁੱਭ ਨਹੀਂ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਕਰਕੇ ਇਹਨਾਂ ਚੀਜ਼ਾਂ ਚੋਂ, ਇਹਨਾਂ ਭਰਮਾਂ ਚੋਂ, ਇਹਨਾਂ ਵਹਿਮਾਂ ਚੋਂ ਬਾਹਰ ਕੱਢਿਆ ਸੀ ਵੀ ਥਿੱਤਾਂ ਤੇ ਵਾਰਾਂ ਦੇ ਵਹਿਮਾਂ ਭਰਮਾਂ ਚੋਂ ਬਾਹਰ ਨਿਕਲਣਾ। ਥਿੱਤੀ ਵਾਰ ਸੇਵੈ ਮੁਗਧ ਗਵਾਰ, ਸਤਿਗੁਰ ਵਾਜੋਂ ਜਿਹੜਾ ਮਹਾਰਾਜ ਨੇ ਬਚਨ ਕੀਤੇ ਸੀ ਵੀ ਇਹ ਅੰਧ ਗਵਾਰ ਵਾਲੀ ਖੇਡ ਹੈ। ਅਸੀਂ ਉਸ ਅਕਾਲ ਪੁਰਖ ਦੀ ਆਰਾਧਨਾ ਕਰਨੀ ਹੈ, ਉਸ ਪਰਮਾਤਮਾ ਨੂੰ ਸਿਮਰਨਾ, ਔਰ ਉਸ ਪਰਮੇਸ਼ਰ ਦੀ ਸਿਲਸਿਲਾ ਕਰਨੀ ਹੈ, ਵਿਕਾਰਾਂ ਤੋਂ, ਦੁਰਮਤ ਨੂੰ ਆਪਣੇ ਆਪ ਨੂੰ ਪਾਸੇ ਕਰਨਾ। ਨਾਨਕ ਦੁਰਮਤ ਛੁੱਟ ਗਈ
पार ब्रह्म बसे चीत, फिर पार ब्रह्म साढ़े चित विच वसेगा। जदों पार ब्रह्म हिरदे च बस गया फिर लोक सुखी है, पर लोक सुहेले नानक हर प्रभ आपे हे मेले। इनिया क बेनतियां प्रवान करियो जी, धनवाद सारी संगत दा, भुल चुक दी माफी महाराज तुहाडियां हाजरियां पिटावां। चलिया चलिया कदम लेखे विच लाउण, गुरमति सोझी प्राप्त होवे बाणी दी विचार करदियां हुईयां तमाम गलतियां दी खिमा। आओ अखीरलियां पंक्तियां दे पाठ करके अगला प्रोग्राम सत्कारयोग भाई साहब जी होरां पासों सरवण करिए जी। उठत बैठत हर भजो

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕਥਾ ਵਿਚਾਰ ਸਰਵਣ ਕਰ ਰਹੇ ਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੀਰਤਪੁਰੀ, ਹੈਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ। ਸਿੰਘ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਕੀਰਤਨ ਦਾ। ਸਾਡੇ ਵਿਚਕਾਰ ਪੰਥ ਦੀ ਬੜੀ ਸਤਿਕਾਰਤ ਸ਼ਖਸੀਅਤ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਕੱਲ੍ਹ ਸਾਡੇ ਕੋਲ ਪਹੁੰਚੇ ਨੇ। ਅੱਜ ਦਾ ਦੀਵਾਨ ਉਹਨਾਂ ਦਾ ਇੱਕ ਹੋਰ ਹੈ। ਦੋ ਦਿਨ ਲਈ ਆਪ ਸੰਗਤ ਦੇ ਦਰਸ਼ਨ ਕਰਨ ਲਈ ਭਾਈ ਸਾਹਿਬ ਆਏ ਨੇ। ਸੋ ਭਾਈ ਸਾਹਿਬ ਨੂੰ ਬਹੁਤ ਬਹੁਤ ਜੀ ਆਇਆਂ, ਔਰ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਦੇ ਰਹਿਣ, ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਆਓ ਇਸੇ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਨੇ ਕੱਲ੍ਹ ਬੜਾ ਪਿਆਰ ਬਖਸ਼ਿਆ, ਅੱਜ ਵੀ ਉਸੇ ਤਰ੍ਹਾਂ ਆਪ ਜੀ ਪ੍ਰੇਮ ਸਹਿਤ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਕੀਰਤਨ ਸਰਵਣ ਕਰੋਗੇ। ਆਓ ਜ਼ਿਆਦਾ ਸਮਾਂ ਨਾ ਲਈਏ, ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਭਾਈ ਸਾਹਿਬ ਹੋਰਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਸੰਜੋਗ ਬਣਾ ਕੇ ਇਸ ਧਰਤੀ ਤੇ ਲੈ ਕੇ ਆਏ। ਆਪ ਜਪਾਏ ਜਪੈ ਸੁਣਾਉ, ਆਪ ਗਵਾਏ ਸੋ ਹਰ ਗੁਣ ਗਾਉ, ਤੁਮਰੀ ਕੇ ਕਿਰਪਾ ਤੇ ਭਇਓ ਸਾਧ ਸੰਗ, ਇਹ ਕਾਜ ਤੁਮ ਆਪ ਕੀਓ, ਦ੍ਰਿੜਕੜ ਚਰਨ ਗਏ ਪ੍ਰਭ ਤੁਮਰੇ ਸਹਿਜੇ ਵਿਖਿਆ ਪਈ ਕੀਓ, ਦਰਸ਼ਨ ਪੇਖਤ ਮੈਂ ਜੀਓ, ਸੁਣਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਦਿਓ। ਸ਼ੁਕਰਾਨਾ ਸਤਿਗੁਰੂ, ਆਉਣ ਵਾਲੇ ਕੀਰਤਨਾਂ ਵਿੱਚ ਆਪ ਵਰਤੋ, ਆਪੇ ਕਰਾਓ, ਸਾਰੀਆਂ ਸੰਗਤਾਂ ਨੂੰ ਨਾਮ ਚਿਤਿਆ ਵੈ। ਵਾਹਿਗੁਰੂ ਜੀ ਕਾ ਖਾਲਸਾ।
1: ਗੁਰੂ ਸਵਾਰੀ ਸਾਹਿਬ ਸੰਗਤ ਜੀ, ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਅਦਬ ਸਹਿਤ ਬੜੇ ਪ੍ਰੇਮ ਵਿੱਚ ਭਿੱਜ ਕੇ ਗੁਰੂ ਕਾ ਅੰਮ੍ਰਿਤਮਈ ਸ਼ਬਦ ਸਰਵਣ ਕਰਵਾਇਆ, ਭਾਈ ਸਾਹਿਬ ਹੋਰਾਂ ਦਾ ਸਮੁੱਚੀ ਸੰਗਤ ਵੱਲੋਂ ਕੋਟਾਨ ਕੋਟ ਵਾਰ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਕਰਨ ਦੀ ਸਮਰੱਥਾ ਸੋਝੀ ਚਾਓ ਬਖਸ਼ਿਸ਼ ਕਰਨ। ਆਓ ਹੁਣ ਸਰਬੱਤ ਸੰਗਤ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਜੁੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰਤਾ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ, ਸ਼ਬਦੋ ਤਾ ਗਾਵੋ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਹਰ ਨਾਲ ਰਹੁ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀ,

ਪਵਿੱਤ ਸਤਿਗੁਰ ਰਹਿਆ ਭਰਪੂਰੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਵਾਣੀ ਅੰਮ੍ਰਿਤ ਵੇਲੇ ਦੇ ਜਾਗਣੇ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ ਗਰੀਬਨਵਾਜ ਸ਼ਾਮ ਦੇ ਸੰਧਿਆ ਦੇ ਸਜੇ ਹੋਏ ਦੀਵਾਨਾ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਹੋਇਆ ਹੈ ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ

ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਢਲ ਗੁਰੂ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਧਨ ਕੀ ਕਟਾਨੀ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਤਿਨੀ ਸੁਣਿਆ ਦੁਖ ਸੁਖ ਮੇਰਾ ਤੋ ਬਿਧਨ ਕੀ ਖਟਾਨੀ ਜੀਵ ਕੀ ਏਕੈ ਹੀ ਪੈ ਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ

ਲੋਕ ਜੈਸਾ ਤੂੰ ਗੋਬਿੰਦ ਭਜਨ ਕੀਰਤਨ ਨਾਨਕ ਨੀ ਤਰਣਾ ਹੋਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬੰਨੀ

ਜੈ ਕਰ ਕੀਰਤ ਆਖੀਐ ਕਰ ਤੇਕਾ ਹੋਏ ਵਿਚਾਰ ਹੋ ਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸੇਜਣ ਹਾਰ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਾਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਅਕ ਵਡਾਈ ਤੋਏ ਰਹਾ ਵਿਸਵੇ ਚਸਗਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹੂਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰ ਦੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਰ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਹੂੰ ਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੁਦਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਾਲਤ ਮੂਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਅਹੀਂ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰੀ ਮੋਹਨਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਰ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ

ਸੋ ਕਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾਇ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ

ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸਮੱਤ ਬਖਸ਼ਣੀ। ਇਸ ਵਕਤ ਸੇਵਾਦਾਰ ਸੰਗਤ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਵੀ ਸੰਗਤ ਨੇ ਸਤਿਗੁਰਾਂ ਦੀ ਸਜਾਵਟ ਦੇ ਜਿਹੜੇ ਅਸੀਂ ਫੁੱਲ ਲਗਾਏ ਸੀ ਉਹ ਲੈ ਕੇ ਜਾਣਾ ਚਾਹੁਣ ਘਰੇ ਵਾਸਤੇ ਤੇ ਉਹ ਲੈ ਕੇ ਜਾ ਸਕਦੇ ਨੇ। ਫਿਰ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਵੀ ਫੁੱਲ ਲੈ ਕੇ ਜਾਣੇ ਨੇ ਸਤਿਗੁਰੂ ਦੇ ਜੋ ਪਿਆਲਕੀ ਦੇ ਸਜਾਏ ਸੀ ਉਹ ਲੈ ਕੇ ਜਾ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖਹੁ ਸਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ

ਮਹੱਲਾ ਪੰਜਵਾ ਵਾਰ ਸਲੋਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸੁਰ ਹੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸੁਰ ਹੈ। ਸੱਤ ਸੌ ਪੰਜ ਅੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੀ ਸੁਧਰਮੰ ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਯੰ ਭਵ ਸੁਭੰ ਸੋਯੰ ਭਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹੀ ਦਸਵੀ ਤਵੈ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋਉ ਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦੀ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਬੀਰ ਅਪਾਰ ਵੱਡੇ ਬਰਿਆਰ ਅਭਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਾਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ

0: ਨਿਰਣਾ ਦੇਹ ਧਰੈਂਗੇ। ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ, ਬਕ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਥ ਸਮੁੰਦਰਨ। ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਣ ਲਿਹੋ ਸਭੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ, ਕੋ ਬੂਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ, ਕੋ ਬੂਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤ ਸਾਹਿਬ ਦਸਵੀਂ। ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਹਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ ਹੈ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤਰਾਸ ਨੇ ਵਰੀਐ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਧੁਜ ਜੂ ਕਰੀਐਹੋ ਰੱਛਾ, ਰਾਖ ਲਿਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀ ਆਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀ ਅਹੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਦ ਕੀਓ, ਘਾਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਿਭਕਾਰ ਨਿਰਲੰਭ, ਆਦਿ ਅਨੀਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵਨਾ ਪਾਵਤ ਬੇਦਾ, ਤਾ ਕਉ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, केह बिद सजा प्रथम संसारा एकै रूप अनूप स्वरूपा रंक भयो राव कहि भूपा अंडज जेरज सेतज कीनी उत भुज खान बहुर रच दीनी कहूं फूल राजा हुवै बैठा कहूं सिमट भयो शंकर एकैठा सिगरे श्रेष्ठ दिखाए अचम भव आदि जुगाद स्वरूप स्वयं भव अब रक्षा मेरी तुम करो सिख उबार असिख संघरो दुष्ट जिते उठवत उत्पाता सकल मलेच्छ करो रान काता जे अस तुज तव सरणी परे तिन के दुष्ट दुखित हुवै मरे पुरख जवन पग परे तिहारे तिन के तुम संकट सब टारे जो काल को एक बार त्याय है ताके काल निकट नह है रक्षा होए ताहे सब काला दुष्ट अरिष्ट टरै तत्काला कृपा दृष्ट तन जाहे निहारे हो ताके ताप तनक मह हर हो रिद्ध सिद्ध घर मो सब होई दुष्ट छाह छुवै सकै ना कोई एक बार जिन तुमै संभारा काल फास्ते ताहे उबारा जिन नार नाम तिहारु कहा दारिद दुष्ट दोख ते रहा खड़ग केत मैं शरण तिहारी आप हाथ दैलिहो उबारी सर्ब ठौर मोहो हो सहाई दुष्ट दोख ते लेहो बचाई कृपा करी हम पर जग माता ग्रंथ करा पूरन सुभराता केल बिख सकल देह को हरता दुष्ट दोखियन को छाय करता श्री अस तुज जब भय दयाला पूरन करा ग्रंथ तत्काला मन बांछत फल पावै सोई दुख न तिसै व्यापत कोई अडिल सुनै गुंग जो याहे सो रसना पावई सुनै मूढ़ चित लाए चतुरता आवई दुख दर्द भाओ निकट न तिन नर के रहै हो जो याकी एक बार चाओ पई को कहै चाओ पई संबत सत्र है सहस पनिजै अर्ध सहस फुन तीन कहि जाय भाद्रव सुदी अष्टमी रविवारा तीर सतुद्रव ग्रंथ सुधारा सुवैया पाए गहे जब ते तुमरे तब ते को आंख तरे नहीं आन्यो राम रहीम पुराण कुरान अनेक कहे मत एक ना मान्यो सिमृत शास्त्र वेद सबै बहु भीद कहे हम एक ना जान्यो श्री असपान कृपा तुमरी कर मैं ना कहियो सब तोहे बखान्यो दोहरा सगल द्वार कौ छाड़ कै गहयो तुहारो द्वार बाहे गहे की लाज अस गोबिंद दास तुहार सगल द्वार कौ छाड़ कै गहयो तुहारो द्वार बाहे गहे की लाज अस गोबिंद दास तुहार वाहिगुरु जी का खालसा वाहिगुरु जी की फतेह राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सहज सेती मन वजिया वाधाइया राग रतन परवार परिया शब्द गावन आईया शब्दोता गावहु हरि केरा मन जिनी वसाया कहै नानक आनंद हुआ सतगुरु मैं पाया ए मन मेरिया तू सदा रहो हर नाले हर नाल रहो तू मन मेरे दुख सब विसारना अंगीकार उह करे तेरा कारज सब सवारना सबना गला समरथ स्वामी सो क्यों मनो विसारे कहै नानक मन मेरे सदा रहो हर नाले साचे साहिबा क्या नाहीं घर तेरा। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ, ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ। ਜਿਸ ਦੀਆ ਇਹ ਵਡਿਆਈਆ, ਕਹੈ ਨਾਨਕ ਸੁਨਹੋ ਸੰਤਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹੈ ਸੁਖ ਹੋਆ। ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬੱਜ ਹੋ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ ਆਨੰਦ, ਗੁਰੂ ਤੇ ਜਾਣਿਆ ਜਾਣਿਆ ਆਨੰਦ, ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹੇ, ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ। ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹੇ ਪਿਆਰੇ, ਸੋਈ ਜਨ ਪਾਵੈ। ਆਵਹੋ ਸੰਤ ਪਿਆਰਿਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ। ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹੈ ਨਾਨਕ ਸੁਨਹੋ ਸੰਤਹੋ, ਕਥੇਹੋ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ, ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ, ਕਿਨੈ ਤੂੰ ਸੁਨ ਮਨ ਮੇਰਿਆ। ਏ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ, ਸਾਥ ਤੇਰੈ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ। ਆਖਹਿ ਤਾ ਵੇਖਹਿ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ। ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ, ਕਹੈ ਨਾਨਕ ਜਿਸ ਨੂੰ ਆਪ ਤੁਟਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀਂ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੁਨਿੱਕੀ, ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੈ ਨਾਨਕ ਚਾਲ ਭਗਤਾ, जुग हो जोग निराली ज्यो तू चलाए तिव चलह स्वामी होर क्या जाना गुण तेरे जेव तू चलाए तिवै चलह जिन्ना मार्ग पाव हे कर कृपा जिन नाम लाए हे से हर हर सदा त्याव हे जिसनु कथा सुनाए हे अपनी से गुरद्वारे सुख पाव हे कह नानक सच्चे साहिब ज्यो भावै तिवै चलाव हे एहो सोहिला सबद सुहावा सबदो सुहावा सदा सोहिला सत गुरु सुनाया एहो तिन कै मन वसिया जिन तुरहो लिखिया आया एक फिर है कनेरे कर है गल्लां गल्ली किनै ना पाया कह नानक सबद सोहिला सत गुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब सहत स्यो पवित संगत सबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज ना उपजै विन सहजै सहसा ना जाए नह जाए सहसा कितै संजम रहे कर्म कमाए सहसै जियो मलीन है कित संजम धोता जाए मन धोवहो शब्द लाग हो हर स्यो रहो चित लाए कह नानक गुर प्रसादी सहज उपजै एह सहसा इव जाए जियाहु मैले बहरहु निर्मल बहरहु निर्मल जियाहु ता मैले तिनी जन्म जुवै हारिया एह तिसना वड्डा रोग लगा मरण मनहु विसारिया वेदा मह नाम उत्तम सो सुन है नाही फिर है ज्यो बेतालिया कह नानक जिन सच तजिया कूड़े लागे तिनी जन्म जुवै हारिया जियाहु निर्मल बहरहु निर्मल बहरहु ता निर्मल जियाहु निर्मल सतगुर ते करनी कमानी कूड़ के सोए पहुचै नाही मनसा सच समानी जन्म रतन जिनी खटिया भले सेवन जारे कह नानक जिन मन निर्मल सदा रह है गुर नाले जे को सिख गुरु से ते सनमुख होवै होवै ता सनमुख सिख कोई जिया हो रहै गुर नाले गुर के चरण हृदय ते आए अंतर आत्मै समाले आप छड सदा रहै परणै गुर बिन अवरणा जाने कोए कह नानक सुनहु संत हो सो सिख सनमुख होए जे को गुर ते वेमुख होवै बिन सतगुर मुक्त ना पावै पावै मुक्त ना होर थै कोई पुछो हो बिबेकिया जाए अनेक जूनी भरम आवै बिन सतगुर मुक्त ना पाए फिर मुक्त पाए लाग चरणी सतगुरु शब्द सुनाए कह नानक विचार देखहो बिन सतगुर मुक्त ना पाए आवहो सिख सतगुरु के प्यारिहो गावहो सच्ची बाणी बाणी ता गावहो गुरु केरी बाणिया सिर बाणी जिन कौ नदर कर्म होवै हिरदै तिना समाणी पीवहो अमृत सदा रहो हर रंग जपिहो सारिग पाणी कह नानक सदा गावहो एह सच्ची बाणी सतगुरु बिना होर कच्ची है बाणी बाणी ता कच्ची सतगुरु बजहो होर कच्ची बाणी कह दे कच्चे सुन दे कच्चे कच्ची आख वखाणी हर हर नित कर है रसना कहया कछूना जानी चित जिन का हिर लया माया बोलन पैर वाणी कह नानक सत गुरु बज हो होर कच्ची बाणी गुर का शब्द रतन है हीरे जित जड़ाओ शब्द रतन जित मन लागा एहो एहो हुआ समाओ शब्द सेती मन मिलिया सच्चा लाया भाओ आपे हीरा रतन आपे जिसनो दे बुझाए कह नानक शब्द रतन है हीरा जित जड़ाओ सेव सकत आप उपाय कै करता पे हुक्म वरताए आप वेखै गुरमुख किसै बुझाए तोड़े बंधन होवै मुक्त शब्द मन वसाए गुरमुख जिसनु आप करे सो होवै एकस सेवले बलाए, कह नानक आप करता पे हुक्म बुझाए, सिमरित शास्त्र पुन पाप विचार दे। तत्तै सार न जानी, तत्तै सार न जानी, गुरु बज हो तत्तै सार न जानी। तिहि गुणी संसार भ्रम सुता, सुत्या रैन विहानी, गुर कृपा ते से जन जागे, जिना हर मन वस्या बोलह अमृत बाणी। कह नानक सो तत् पाए, जिसनु अन दिन हर लिव लागै, जागत रैन विहानी। माता के उदर मह प्रतपाल करे सो क्यों मनहो विसारिया, मनहो क्यों विसारिया, ए वरदाता जे अगन मह आहार पहुचावे, ओसनो केहो पोहे ना सकी। जेस नाओ अपनी लिव लावे, अपनी लिव आपे लाए, गुरमुख सदा संभालिया। कह नानक ए वरदाता सो क्यों मनहु विसारिया, जैसी अगन उदर मह तैसी बाहर माया, माया अगन सब इको जेही करता, खेल रचाया जात इस भाणा ता जमया, परवार भला पाया, लिव छुड़के लगी तृष्णा, माया अमर वरताया, एह माया जित हर विसरै, मोह उपजै भाव दूजा लाया। कह नानक गुर प्रसादी जिना लिव लागी, तिनी विचे माया पाया, हर आप अमुलक है मुल ना पाया जाए, मुल ना पाया जाए, किसै विट हो रहे लोक विल लाए, ऐसा सतगुर जे मिलै तिसनो सिर सौपिया, विच हो आप जाए, जिसदा जियो तिस मिल रहै, हर वसै मन आए, हर आप अमुलक है भाग तिना के नानका, जिन हर पलै पाए, हर रास मेरी मन वन जारा, हर रास मेरी मन वन जारा, सतगुर ते रास जानी, हर हर नित जपे हो जिया हो, लाहा खटे हो दिहाड़ी, एहो धन तिना मिलिया, जिन हर आपे भाणा, कह नानक हर रास मेरी मन हो आवन जारा, ए रसना तू अन रस राच रही, तेरी प्यास ना जाए, प्यास ना जाए, होरत कितै जिचर, हर रस पलै ना पाए, हर रस पाए पलै पिया, हर रस बहुड़ ना तृष्णा लागै आए, एहो हर रस करमी पाईऐ, सतगुर मिलै जिस आए। कह नानक होर अन रस सब विसरे, जा हर वसै मन आए, ए शरीरा मेरिया, हर तुम मह जोत रखी, ता तू जग मह आया, हर जोत राखी, हर जोत रखी तुद विच, ता तू जग मह आया, हर आपे माता आपे पिता, जिन जियो उपाए जगत दिखाया, गुर प्रसादी बुझिया ता चलत होवा, चलत नदरी आया। कह नानक सृष्ट का मूल रचिया, जोत राखी ता तू जग मह आया, मन चाओ भया प्रभ आगम सुनिया, हर मंगल गाओ सखी गृह मंदर बनिया, हर गाओ मंगल नित सखिए, सोग दुख ना व्यापए, गुर चरण लागे दिन सभागे, अपना पिर जापए, अनहत बाणी गुर शब्द जानी, हर नाम हर रस भोगो। कह नानक प्रभ आप मिलिया, करन कारण जोगो, ए शरीरा मेरिया इस जग मह आए, कै क्या तुद कर्म कमाया, के कर्म कमाया तुद शरीरा, जा तू जग मह आया, जिन हार तेरा रचन रचिया, सो हार मन ना वसाया, गुर प्रसादी हर मन वसया, पूरब लिखिया पाया। कह नानक एहो शरीर परवान हुआ, जिन सतगुर स्यो चित लाया, ए नेत्र हो मेरे हो, हर तुम मह जोत धरी, हर बिन अवर ना देखो कोई, हर बिन अवर ना देखो कोई, नदरी हर निहालिया, एहो विस संसार तुम देख दे, एहो हर का रूप है, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾ ਵੇਖਾ ਹਰ ਇੱਕ ਹੈ। ਹਰ ਬਿਨ ਅਵਰ ਨ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਨਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਨਹੋ, ਪਵਿੱਤਰ ਹੋਵਹੋ, ਸਾਚੈ ਸੁਣਨੈ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ। ਗੁਰਦੁਆਰੈ ਲਾਏ ਭਾਵਨੀ, ਇਕ ਨਾ ਦਸਵਾ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੁ, ਗਾਵਹੁ ਤਾ ਸੋਹਿਲਾ ਘਰ, ਸਾਚੈ ਜਿਥੈ ਸਦਾ ਸੱਚ ਧਿਆਵ ਹੈ। ਸਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਨ ਪਾਵ ਹੈ। ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੈ। ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ ਅਰਦਾਸ ਵਾਹਿਗੁਰੂ। ਅਰਦਾਸ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ, ਦਸਵੀ ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ। ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, 40 ਮੁਕਤਿਆਂ, ਪੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਦੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਤੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ। ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਪਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿ

Ja, will.

ਮਾਤਰੰਗ ਵਿਸਮਾਤ ਮਾਗੇ ਫਿਰੇ ਚੰਦ ਵਿਸਮਾਤ ਪੌਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੇਡੇ ਬਿਟਾ ਵਿਸਮਾਤ ਧਰਤੀ ਵਿਸਮਾਤ ਖਾਣੀ ਵਿਸਮਾਤ ਸਾਧ ਅੱਗੇ ਪ੍ਰਾਣੀ।

ਸਤਿਗੁਰ ਪਾਇਆ ਇਹੋ ਜਿਹੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇ ਵਰਦਾਤਾ ਕੋਈ ਨਹੀਂ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲਿਆ ਸਤ ਭਜਨ ਵਿੱਚ ਹੋ ਆਪ ਗਵਾਇਆ ਜਿਨੇ ਸੱਚੋ ਸੱਚ ਬੁਝਾਇਆ ਜਿਨੇ ਸੱਚੋ ਸੱਚ ਬੁਝਾਇਆ।

ਜੇ ਜਰਵਾਣਾ ਪਲ ਹਰੇ ਜਰਵੇਸ਼ ਕਰਿੰਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ। ਵਾਹਿਗੁਰੂ ਜੀ ਪੰਥ।

ਵੱਡਾ ਕਰ ਸਲਾਹੀਏ ਜਿਸ ਵਿੱਚ ਮਿਲਿਆ ਵਡਿਆਈਆਂ ਸਹ ਮਿਲੇ ਤਨ ਦਰੀ ਆਈਆਂ ਜਸ ਭਾਣਾ ਤਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀ।

ਦਾ ਕਿਸੇ ਨਾ ਆਖੀਐ ਪੜ ਅਖਰੇ ਹੋ ਬੁੱਝੀਐ ਮੂਰਖ ਨਾਲ ਲੁੱਜੀਐ ਮੂਰਖ ਨਾਲ ਨਾ ਲੁੱਜੀਐ ਵਾਹਿਗੁਰੂ ਜੀ।

ਵਿੱਚ ਭਾਈ ਯੇਸੂ ਸਾਹਿਬ ਦਾ ਸੰਭਾਲੀ ਹੈ ਜਿੱਤ ਕੀਤਾ ਭਾਈ ਆਪਣਾ ਸਾਹ ਕਾਲ ਵੀ ਕਿਉਂ ਘਾਲੀ ਹੈ ਮੰਦਾ ਮੂਲ ਨਾ ਕੀਚਾਈ ਦਿਲ ਮਿਹਨਤ ਨਿਹਾਲੀ ਹੈ ਜੋ ਸਾਹਿਬ ਨਾਲ ਹਾਰੀ ਹੈ ਤੇ ਆਪਾਂ ਸਾਹ ਢਾਲੀ ਹੈ ਕਿਸ ਲਾ

ਜਾ ਜੀ ਸਤਸੰਗ ਜੀ ਪ੍ਰਵਾਨ ਕਰਨੀ ਫੁੱਲਾਂ ਚੁੱਕਾਂ ਦੀ ਕਿਉਂ ਬਖਸ਼ਣੀ ਜੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਰ ਸ਼ਤਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ, ਦੀਨ ਦੁਨੀਆਂ ਦੇ ਦਾਤੇ, ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲੈਣ ਵਾਲੇ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲੇ ਸਰਬ ਸਾਂਝੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਅੰਮ੍ਰਿਤ ਵੇਲੇ ਦੇ ਸੁੰਦਰ ਦਰਬਾਰ ਅੰਦਰ, ਪਾਵਨ ਸਥਾਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਇਹਨਾਂ ਮੁਬਾਰਕ ਸਥਾਨਾਂ ਦੇ ਉੱਪਰ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਮਾਈ ਭਾਈ ਸਤਸੰਗੀ ਜਨੋ ਗੁਰਮੁਖ ਪਿਆਰਿਓ, ਵਡਭਾਗੇ ਹਾਂ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬੜੇ ਅਦਬ ਨਾਲ ਗੁਰੂ ਚਰਨਾਂ ਵਿੱਚ ਜੁੜ ਬੈਠ ਕਰਕੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਰੱਬੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾ ਜੀ ਦੇ ਮਹਾਂਵਾਕ ਅਨੁਸਾਰ ਕੀਰਤਨ ਭਗਤੀ ਦਾ ਆਨੰਦ ਮਾਣੇ ਹੈ। ਉਪਰੰਤ ਪਾਵਨ ਬਾਣੀ ਦੀ ਵਿਸ਼ੇਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ, ਉਸ ਲੜੀ ਤਹਿਤ ਆਪ ਜੀ ਨੇ ਅੱਜ ਦਾ ਪਾਵਨ ਉਪਦੇਸ਼ ਉਹਦਾ ਮੂਲ ਪਾਠ ਬੜੇ ਪ੍ਰੇਮ ਸਤਿਕਾਰ ਨਾਲ ਸਰਵਣ ਕੀਤਾ। ਭਗਾਂ ਵਾਲਿਓ, ਸੁਖਮਨੀ ਸਾਹਿਬ ਜੀ ਦੇ ਚੌਥੇ ਸਲੋਕ ਨਾਲ ਸੰਬੰਧਿਤ ਚੌਥੀ ਅਸ਼ਟਪਦੀ ਦਾ ਇਹ ਤੀਸਰਾ ਬੰਦ ਆਪ ਜੀ ਨੇ ਸਰਵਣ ਕਰਿਆ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਨੰਬਰ ਅੰਗ ਦੇ ਉੱਪਰ ਸੁਸ਼ੋਭਿਤ ਹੈ। ਆਓ, ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ, ਕੁਛ ਸਮੇਂ ਲਈ ਸ਼ਬਦ ਦੀ ਵਿਚਾਰ ਬਾਣੀ ਦੀ ਵਿਚਾਰ ਨਾਲ ਜੁੜੀਏ। ਗਰੀਬ ਨਵਾਜ਼ ਕੀ ਸੇਧ ਕੀ ਸੋਝੀ ਬਖਸ਼ਿਸ਼ ਕਰ ਰਹੇ ਨੇ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ ਵਾਸਤੇ ਹਾਜ਼ਰੀ ਗੁਰੂ ਚਰਨਾਂ ਵਿੱਚ ਸਭਨਾਂ ਦੀ ਪ੍ਰਵਾਨ ਹੋਵੇ, ਪ੍ਰੇਮ ਨਾਲ ਆਖੋ।

तिसस्यों प्रीत न करे गवार। धन गुरु अर्जन देव जी महाराज वचन कर रहे ने जिहड़ा आद ते अंत दे विच जो रखण वाला है, जिन्हें मनुख दी आद विच शुरुआत विच रखिया कीती, जिन्हें अंत नूं भी रखिया करनी है, क्योंकि रखणहार उही है ना। रखणहार दा मीन जो राखी करन दे समर्थ होवे, जो तुहाडी रखिया करन वाला होवे। ਭਾਵੇਂ ਇੱਥੇ ਆਪਾਂ ਕਹਿ ਦਿੰਦੇ ਹਾਂ ਵੀ ਮੇਰੀ ਰਾਖੀ ਮੇਰੇ ਬੋਡੀਗਾਰਡ ਕਰਦੇ ਨੇ, ਮੇਰੀ ਰਾਖੀ ਮੇਰੇ ਅੰਗ ਰੱਖਿਆ ਕਰਦੇ ਨੇ, ਮੇਰੀ ਰਾਖੀ ਮੇਰੇ ਪੇਰੈਂਟਸ ਕਰਦੇ ਨੇ, ਮੇਰੇ ਯਾਰ ਦੋਸਤ ਬਹੁਤ ਨੇ, ਮੇਰਾ ਸਰਕਲ ਬਹੁਤ ਹੈ, ਪਰ ਅਸਲ ਵਿੱਚ ਰੱਖਿਆ ਕਰਨ ਵਾਲਾ ਪਰਮਾਤਮਾ, ਜਿਹਨੇ ਸ਼ੁਰੂਆਤ ਵਿੱਚ ਵੀ ਰੱਖਿਆ ਕੀਤੀ, ਜਿਹਨੇ ਅੰਤ ਨੂੰ ਵੀ ਰੱਖਿਆ ਕਰਨੀ ਹੈ। ਇਸੇ ਕਰਕੇ ਪੰਚਮ ਪਾਤਸ਼ਾਹ ਨੇ ਬਾਣੀ ਦੇ ਵਿੱਚ ਇੱਕ ਥਾਂ ਤੇ ਹੋਰ ਬੜਾ ਪਿਆਰਾ ਬਚਨ ਕੀਤਾ ਸੀ, ਰੱਖੇ ਰੱਖਣ ਹਾਰ ਆਪ ਉਵਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ ਮਨ ਹੋਨਾ ਵਿਸਾਰਿਅਨ, ਸਾਜਨਾ ਕੈ ਸੰਗ ਭਵਜਲ ਤਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰਿਅਨ। ਜਿਹੜਾ ਸਾਕਤਾਂ ਨੂੰ, ਦੁਸ਼ਟਾਂ ਨੂੰ, ਨਿੰਦਕਾਂ ਨੂੰ ਖਿਨ ਭਰ ਦੇ ਵਿੱਚ ਖਤਮ ਕਰਨ ਦੀ ਸਮਰੱਥਾ ਰੱਖਦਾ। ਸਤਿਗੁਰੂ ਅੱਗੇ ਕਹਿੰਦੇ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ। ਉਸ ਮਾਲਕ ਦੀ ਟੇਕ ਆਪਣੇ ਮਨ ਦੇ ਵਿੱਚ ਰੱਖਿਆ ਕਰ। ਤਿਸ ਸਾਹਿਬ ਕੀ ਟੇਕ, ਤਿਸ ਪ੍ਰੋਨਾਊਨ ਹੈ, ਕਿਸ ਸਾਹਿਬ ਦੀ ਟੇਕ, ਜਿਹੜਾ ਰੱਖੇ ਰੱਖਣ ਹਾਰ ਆਪ ਉਵਾਰਿਅਨ ਹੈ। ਕਿਸ ਸਾਹਿਬ ਦੀ ਟੇਕ, ਤੇ ਮਹਾਰਾਜ ਨੇ ਉਹ ਸਾਰਾ ਜ਼ਿਕਰ ਕੀਤਾ। ਕਹਿੰਦੇ ਉਸ ਦੀ ਟੇਕ ਰੱਖ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਜਿਸ ਨੂੰ ਸਿਮਰੇ ਸੁਖ ਮਿਲਣ ਤੇ ਸਾਰੇ ਦੁੱਖ ਨਾਸ਼ ਹੋ ਜਾਣ। ਪਰ ਮਨੁੱਖ ਇਸ ਪਾਸੇ ਧਿਆਨ ਨਹੀਂ ਦਿੰਦਾ। ਇਸੇ ਕਰਕੇ ਸਲੋਕ ਦੇ ਵਿੱਚ ਮਹਾਰਾਜ ਨੇ ਕਿਹਾ ਸੀ, ਨਿਰਗੁਣੀ ਆਰ ਇਹ ਆਨੇ ਆ, ਇੱਕ ਵਾਰ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ। ਕੱਲ ਆਪਾਂ ਇਹਦੀ ਵਿਚਾਰ ਸਾਂਝੀ ਕੀਤੀ ਸੀ, ਕਿਉਂਕਿ ਮੈਂ ਬੇਨਤੀ ਕੀਤੀ ਸੀ ਵੀ ਅਸ਼ਟਪਦੀ ਦਾ ਜਿਹੜਾ ਵੀ ਬੰਦ ਤੁਸੀਂ ਵਾਚਣਾ ਹੈ, ਸਾਹਮਣੇ ਤੁਹਾਡੇ ਸਲੋਕ ਹੋਵੇਗਾ ਤੇ ਉਹਦੇ ਅਰਥ ਬਿਲਕੁਲ ਕਲੀਅਰ ਹੋਣਗੇ। ਸਲੋਕ ਕੀ ਹੈ? ਨਿਰਗੁਣੀ ਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਹੇ ਨਿਰਗੁਣੀ ਆਰੇ ਜੀਵ, ਇਆਣੇ ਜੀਵ, ਅਣਜਾਣ ਜੀਵ, ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ, ਤੇ ਜਿਨ ਕੀ ਆ ਤਿਸ ਚੀਤ ਰੱਖ, ਜਿਹਨੇ ਤੈਨੂੰ ਪੈਦਾ ਕੀਤਾ ਉਹਨੂੰ ਚੇਤੇ ਰੱਖ, ਉਸੇ ਨੇ ਤੇਰੇ ਨਾਲ ਨਿਭਣਾ। ਪਰ ਅਸੀਂ ਭੁਲਾ ਦਿੰਦੇ ਹਾਂ, ਸਾਨੂੰ ਉਸ ਪਰਮਾਤਮਾ ਤੇ ਕਈ ਵਾਰੀ ਯਕੀਨ ਹੀ ਨਹੀਂ ਰਹਿੰਦਾ। ਸਾਨੂੰ ਲੱਗਦਾ ਵੀ ਜਿਹੜੇ ਅਸੀਂ ਸਿਕਿਉਰਿਟੀ ਲਈ ਹੈ, ਇਹੀ ਸਾਡੀ ਜਾਨ ਬਚਾਏਗੀ, ਇਹੀ ਸਾਡੀ ਰੱਖਿਆ ਕਰੇਗੀ। ਸਿਕਿਉਰਿਟੀਆਂ ਸਿਕਿਉਰਿਟੀਆਂ ਨੇ ਕਿਹਦੀ ਰੱਖਿਆ ਕੀਤੀ? ਮੈਨੂੰ ਖਿਮਾ ਕਰਨਾ, ਭੁਲੇਖੇ ਨੇ, ਭਰਮ ਨੇ, ਤਾਂ ਬੰਦਾ ਇੱਕ ਚਲੋ ਉਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਚੱਲਦਾ, ਪਰ ਤੁਸੀਂ ਰੋਜ਼ ਘਟਨਾਵਾਂ ਵਾਪਰਦੇ ਹੋ ਵੱਡੀਆਂ ਵੱਡੀਆਂ ਸਿਕਿਉਰਿਟੀਆਂ ਨਾਲ, ਕੀ ਸਿਕਿਉਰਿਟੀਆਂ ਵਾਲਿਆਂ ਨਾਲ ਕੀ ਹੋਇਆ? ਕਿਸੇ ਨੂੰ ਵੀ ਸਿਕਿਉਰਿਟੀ ਨੇ ਬਚਾਇਆ? ਸਿਕਿਉਰਿਟੀਆਂ ਵਾਲੇ ਤਾਂ ਆਪ ਡਰਦੇ ਨੇ ਬੇਚਾਰੇ, ਉਹ ਕਿਹੜਾ ਨਿਰਭੈ ਨੇ, ਉਹ ਉਹਨਾਂ ਨੂੰ ਕਿਹੜਾ ਮੌਤ ਦਾ ਡਰ ਨਹੀਂ ਹੈ, ਉਹਨਾਂ ਦੇ ਉੱਪਰ ਕਿਹੜਾ ਗੋਲੀ ਨਹੀਂ ਅਸਰ ਕਰਦੀ, ਉਹਨਾਂ ਨੂੰ ਕਿਹੜਾ ਮਰਨ ਦਾ ਭੈ ਨਹੀਂ ਹੈ। ਇਸ ਕਰਕੇ ਜਿਹੜਾ ਆਪ ਹੀ ਮਰਨ ਦੇ ਭੈ ਹੇਠ ਹੈ, ਡਰ ਹੇਠ ਹੈ, ਉਹ ਕਿਸੇ ਨੂੰ ਕਿਵੇਂ ਡਰ ਤੋਂ ਰਹਿਤ ਕਰ ਸਕਦਾ? ਆ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸਿੱਖ ਕੌਮ ਦੇ ਖਿਲਾਫ ਬੋਲਦਾ ਰਹਿੰਦਾ ਸੀ, ਭੌਂਕਦਾ ਰਹਿੰਦਾ ਸੀ, ਉਹ ਰੋਜ਼ ਨਵੀਂ ਤੋਂ ਨਵੀਂ ਗੱਲ ਉਹਨੇ ਸਿੱਖੀ ਦੇ ਖਿਲਾਫ, ਪੰਥ ਦੇ ਖਿਲਾਫ, ਮਰਿਆਦਾਵਾਂ ਦੇ ਖਿਲਾਫ, ਉਹਦਾ ਕੁਟਾਪਾ ਹੋਇਆ ਉੱਧਰ ਅੱਠਵੇਂ ਪਾਤਸ਼ਾਹ ਦੇ ਸਥਾਨ ਤੇ ਹਰਿਆਣੇ ਦੇ ਵਿੱਚ, ਮੂੰਹ ਮੱਥਾ ਭੰਨਿਆ ਉਹਦਾ, ਦੰਦ ਕੱਢਤੇ ਕਾਫੀ। ਚਲੋ ਮੈਂ ਉਸ ਪਾਸੇ ਨਾ ਜਾਵਾਂ, ਪਰ ਉਹ ਆਪ ਕਹਿ ਰਿਹਾ, ਕਹਿੰਦਾ ਸਿਕਿਉਰਿਟੀਆਂ ਸਿਕਿਉਰਿਟੀਆਂ ਤੇ ਖੜੇ ਦੇਖਦੇ ਰਹੇ, ਉਹ ਆਪ ਦੀਆਂ ਵੀਡੀਓ ਵਾਇਰਲ ਹੋਈਆਂ ਨੇ, ਸਭ ਕੁਝ ਚੱਲਦਾ, ਕਹਿੰਦਾ ਸਿਕਿਉਰਿਟੀਆਂ ਤਾਂ ਦੇਖਦੇ ਰਹੇ, ਕੁੱਟ ਪੈਂਦੀ ਨੂੰ ਮੇਰੀ ਨੂੰ। ਮੇਰਾ ਕਹਿਣ ਤੋਂ ਭਾਵ ਬੰਦੇ ਨੂੰ ਲੱਗਦਾ ਵੀ ਸ਼ਾਇਦ ਮੇਰੀ ਇਹ ਰੱਖਿਆ ਕਰਨਗੇ। ਮਹਾਰਾਜ ਕਹਿੰਦੇ ਨਹੀਂ, ਰੱਖਿਆ ਤੇ ਪਰਮਾਤਮਾ ਨੇ ਕਰਨੀ ਹੈ। ਇਸੇ ਕਰਕੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਉਹੀ ਮਾਤਾ ਪਿਤਾ ਹੈ ਅਸਲ ਵਿੱਚ। ਤੇ ਮਹਾਰਾਜ ਨੇ ਕਿੰਨੀ ਥਾਂ ਤੇ ਬਾਣੀ ਚ ਆਖਿਆ,
ਇੱਥੇ ਕਹਿਣ ਲੱਗੇ ਨੇ ਮਹਾਰਾਜ ਆਦ ਅੰਤ ਜੋ ਰੱਖਣ ਹਾਰ, ਜਿਹਨੇ ਆਦ ਵਿੱਚ ਵੀ ਰੱਖਿਆ ਕੀਤੀ, ਜਿਹਨੇ ਅੰਤ ਨੂੰ ਵੀ ਰੱਖਿਆ ਕਰਨੀ ਹੈ। ਇੱਕ ਚੀਜ਼ ਹੋਰ ਬੜੇ ਧਿਆਨ ਨਾਲ ਸਰਵਣ ਕਰਨਾ, ਕਈ ਵਾਰੀ ਹੁੰਦਾ ਪਤਾ ਨਹੀਂ ਅੰਤ ਨੂੰ ਰੱਖਿਆ ਕਰੂਗਾ, ਪਤਾ ਨਹੀਂ ਨਹੀਂ। ਕਈ ਵਾਰੀ ਐਸਾ ਵੀ ਹੁੰਦਾ ਨਾ ਵੀ ਅਸੀਂ ਪਰਖਿਆ ਨਹੀਂ ਹੈਗਾ ਬੰਦੇ ਨੂੰ, ਪਤਾ ਨਹੀਂ ਇਹਨੇ ਅੰਤ ਨੂੰ ਮਦਦ ਕਰਨੀ ਹੈ, ਰੱਖਿਆ ਕਰਨੀ ਹੈ, ਖੜੇਗਾ ਜਾਂ ਨਹੀਂ ਖੜੇਗਾ। ਜਿਸ ਨੂੰ ਨਾ ਪਰਖਿਆ ਹੋਵੇ, ਜਿਹਨੇ ਕਦੇ ਆਪਾਂ ਨਾ ਜਿਹਨੂੰ ਦੇਖਿਆ ਹੋਵੇ, ਉਹ ਤਾਂ ਆਪਾਂ ਚਲੋ ਵਿਸ਼ਵਾਸ ਨਾ ਕਰੀਏ ਤੇ ਗੱਲ ਵੱਖਰੀ ਹੈ, ਪਰ ਗੁਰਮੁਖੋ ਪਰਮਾਤਮਾ ਨੂੰ ਤਾਂ ਆਪਾਂ ਪਰਖ ਚੁੱਕੇ ਹਾਂ ਨਾ। ਆਦ ਵਿੱਚ ਉਹਨੇ ਰੱਖਿਆ ਕੀਤੀ ਸੀ, ਮਾਤਾ ਦੇ ਗਰਭ ਦੇ ਵਿੱਚ ਕਿਹਨੇ ਰੱਖਿਆ ਕੀਤੀ, ਮਾਤਾ ਦੇ ਪੇਟ ਵਿੱਚ ਕਿਹਨੇ ਰੱਖਿਆ ਕੀਤੀ, ਜਠਰ ਅਗਨੀ ਦੇ ਵਿੱਚ ਸਾਨੂੰ ਉਸ ਅਗਨ ਦੀ ਮਾਰ ਤੋਂ ਬਚਾਇਆ ਕਿਹਨੇ। ਜਿੱਥੇ ਮਹਾਰਾਜ ਕਹਿੰਦੇ ਬਹੁਤ ਜਗ੍ਹਾ ਵੀ ਥੋੜੀ ਸੀ, ਉਹ ਇਸ਼ਾਰਾ ਗੁਰਬਾਣੀ ਚ ਪੈਰ ਤਲੈ ਸਿਰ ਉੱਪਰ ਹੈ, ਬਸੰਦੋ ਕੋਹਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੀ ਹੈ, ਉਧਰ ਹੈ ਜਿਸਦਾ ਨਾ ਹੈ। ਮਹਾਰਾਜ ਕਹਿੰਦੇ ਉਹਨੂੰ ਕਿਉਂ ਵਿਸਾਰਨਾ, ਇਸੇ ਕਰਕੇ ਉਹਨੂੰ ਚੇਤੇ ਰੱਖ, ਨਿਰਗੁਣੀ ਯਾਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਉਸ ਪਰਮਾਤਮਾ ਨੂੰ ਸਦਾ ਸੰਭਾਲ ਜਿਹਨੇ ਤੈਨੂੰ ਉੱਥੇ ਵੀ ਜੀਵਨ ਦਿੱਤਾ, ਤੇਰੇ ਸਵਾਸ ਚੱਲਦੇ ਰਹੇ, ਉੱਥੇ ਤੇਰੀ ਰੱਖਿਆ ਕੀਤੀ, ਤੈਨੂੰ ਭੋਜਨ ਉੱਥੇ ਵੀ ਮਿਲਦਾ ਰਿਹਾ। ਤੁਸੀਂ ਦੇਖੋ ਵੀ ਉੱਥੇ ਭੋਜਨ ਕਿਵੇਂ ਮਿਲਦਾ ਰਿਹਾ, ਖੁਰਾਕ ਕਿਵੇਂ ਮਿਲਦੀ ਰਹੀ, ਇਹ ਤਾਂ ਸਾਨੂੰ ਪਤਾ ਲੱਗ ਗਿਆ, ਮੈਡੀਕਲ ਸਾਇੰਸ ਨੂੰ ਪਤਾ ਲੱਗ ਗਿਆ, ਡਾਕਟਰਾਂ ਨੂੰ ਪਤਾ ਲੱਗ ਗਿਆ, ਮਸ਼ੀਨਾਂ ਆ ਗਈਆਂ, ਆਦਕਾਲ ਤੋਂ ਇਹੀ ਕੁਝ ਚੱਲਦਾ ਆ ਰਿਹਾ, ਜੀਵ ਤਾਂ ਐਵੇਂ ਪੈਦੇ ਹੁੰਦੇ ਆ ਰਹੇ ਨੇ। ਮਾਤਾ ਖਾਂਦੀ ਹੈ, ਕੈਸਾ ਸਿਸਟਮ ਬਣਾਇਆ ਪਰਮਾਤਮਾ ਨੇ, ਕੈਸੀ ਉਹਦੀ ਰਚਨਾ ਸੁੰਦਰ ਹੈ, ਖਾਂਦੀ ਮਾਂ ਭੋਜਨ ਬੱਚੇ ਨੂੰ ਮਿਲ ਰਿਹਾ, ਖੁਰਾਕ ਉਹਨੂੰ ਮਿਲ ਰਹੀ ਹੈ, ਇਹ ਆਪਾਂ ਥੋੜੋ ਕੀਤਾ, ਖੇਡ ਤੇ ਪਰਮਾਤਮਾ ਦੀ, ਆਪਾਂ ਤਾਂ ਪਤਾ ਲੱਗਿਆ, ਇਹ ਤਾਂ ਮਨੁੱਖ ਨੇ ਇੰਨੀ ਕੁ ਨੌਲੇਜ ਲਈ ਹੈ ਵੀ ਏਦਾਂ ਏਦਾਂ ਮਾਤਾ ਦੇ ਰਾਹੀਂ ਫੀਡ ਬੱਚੇ ਨੂੰ ਮਿਲਦੀ ਹੈ। ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਉਹ ਰੱਖਿਆ ਕਰਦਾ ਸੀ, ਜਨਮ ਤੋਂ ਪਹਿਲਾਂ ਵੀ ਉਹਨੇ ਰੱਖਿਆ ਕੀਤੀ, ਤੇ ਚਲੋ ਜਨਮ ਹੋ ਗਿਆ, ਸਾਨੂੰ ਲੱਗਿਆ ਵੀ ਸਾਡੀ ਮਾਂ, ਸਾਡਾ ਪਿਤਾ, ਸਾਡੇ ਭੈਣ ਭਰਾ, ਸਾਡੇ ਚਾਚੇ ਤਾਏ, ਮੇਰਾ ਸਰਕਲ, ਮੇਰੇ ਦੋਸਤ ਮਿੱਤਰ, ਇੱਕ ਵਕਤ ਆਉਂਦਾ ਸਮਾਂ ਪਾ ਕੇ ਵਾਹਿਗੁਰੂ ਸਭਨਾਂ ਨੂੰ ਲੰਮੀਆਂ ਉਮਰਾਂ ਦੇਵੇ, ਪਿਤਾ ਵੀ ਚੱਲ ਜਾਂਦਾ, ਸਮਾਂ ਪਾ ਕੇ ਮਾਂ ਵੀ ਚੱਲ ਜਾਂਦੀ ਹੈ, ਦੋਸਤ ਮਿੱਤਰ ਵੀ ਚੱਲ ਜਾਂਦੇ ਨੇ, ਅੰਤ ਨੂੰ ਕੌਣ ਰੱਖਿਆ ਕਰਦਾ, ਸਿਰਫ ਤੇ ਸਿਰਫ ਪਰਮਾਤਮਾ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਵੀ ਉਹੀ ਆਦ ਪੂਰਨ ਹੈ, ਮੱਧ ਪੂਰਨ ਹੈ, ਅੰਤ ਪੂਰਨ।

ਉਹਦੇ ਨਾਲ ਪ੍ਰੀਤ ਨਹੀਂ ਕਰਦਾ, ਪ੍ਰੀਤ ਕਿਸੇ ਹੋਰ ਚੀਜ਼ ਨਾਲ ਕਰੀ ਜਾਂਦਾ ਹੈ। ਪਰਮਾਤਮਾ ਨਾਲ ਕਿੰਨੀ ਕੁ ਪ੍ਰੀਤ ਹੈ, ਪਰਮਾਤਮਾ ਨਾਲ ਕਿੰਨਾ ਕੁ ਪ੍ਰੇਮ ਹੈ, ਸੱਚਾ ਨਿਉਹ ਕਿੰਨਾ ਕੁ ਹੈ, ਮਹਾਰਾਜ ਕਹਿੰਦੇ ਕਰਦੇ ਹੀ ਨਹੀਂ ਹੋਰਾਂ ਹੋਰਾਂ ਚੀਜ਼ਾਂ ਨਾਲ, ਜਿਹੜੀਆਂ ਚੀਜ਼ਾਂ ਨੇ ਸਾਥ ਛੱਡ ਜਾਣਾ, ਜਿਹੜੀਆਂ ਚੀਜ਼ਾਂ ਨੇ ਭੱਜ ਜਾਣ। ਦੋਸਤਾਂ ਮਿੱਤਰਾਂ ਨੂੰ ਪ੍ਰੀਤ ਕਰਦਾ ਮਾੜੀ ਗੱਲ ਨਹੀਂ ਹੈ, ਪ੍ਰੀਤ ਕਰਨੀ ਹੈ, ਪਰ ਇਹ ਜਿੰਨੀ ਪ੍ਰੀਤ ਹੈ ਇਹ ਝੂਠੀ ਹੈ। ਜਿਵੇਂ ਬਾਬਾ ਜੀ ਬਾਣੀ ਜੀ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਇਹ ਝੂਠੀ ਹੈ, ਸਮਾਂ ਪਾ ਕੇ ਸਭ ਪਾਸਾ ਵੱਟ ਜਾਂਦੇ ਨੇ। ਇੱਕ ਨੌਜਵਾਨ ਮਹਾਂਪੁਰਸ਼ਾਂ ਕੋਲ ਆਇਆ, ਉਹ ਸਤਸੰਗਤ ਕਰਨ ਲੱਗ ਪਿਆ ਜਿਵੇਂ ਆਪਾਂ ਬੈਠਦੇ ਹਾਂ। ਹੌਲੀ ਹੌਲੀ ਹੌਲੀ ਹੌਲੀ ਉਹ ਧਿਆਨ ਨਾਲ ਸੁਣਦਾ, ਗੱਲਾਂ ਅਸਰ ਕਰਨ ਲੱਗ ਪਈਆਂ, ਪ੍ਰਭਾਵ ਪੈਣ ਲੱਗ ਪਿਆ। ਇੱਕ ਦਿਨ ਕਹਿੰਦਾ ਜੀ ਵੀ ਤੁਸੀਂ ਕਹੀ ਜਾਂਦੇ ਹੋ ਵੀ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਹੈ, ਵੀ ਇਹਨਾਂ 'ਚੋਂ ਕੋਈ ਸਾਥ ਨਹੀਂ ਖੜਦਾ। ਕਹਿੰਦਾ ਮੈਨੂੰ ਤਾਂ ਮੇਰੀ ਮਾਂ ਇੰਨਾ ਪਿਆਰ ਕਰਦੀ ਹੈ, ਮੇਰਾ ਪਿਤਾ ਇੰਨਾ ਪਿਆਰ ਕਰਦਾ, ਮੇਰੀ ਪਤਨੀ ਮੇਰੇ ਤੋਂ ਮਰਦੀ ਹੈ, ਮੇਰੇ ਬੱਚੇ ਇਤਿਆਦਕ। ਮਹਾਂਪੁਰਸ਼ ਕਹਿੰਦੇ ਨਹੀਂ ਇਹ ਭੁਲੇਖ ਹੈ, ਇਹ ਪ੍ਰੀਤ ਸੱਚੀ ਨਹੀਂ ਹੈ, ਇਹ ਰਿਸ਼ਤੇ ਨਾਤੇ ਨੇ, ਸੰਬੰਧ ਨੇ, ਪਰ ਜਦੋਂ ਵਕਤ ਆਉਂਦਾ, ਜਦੋਂ ਸਮਾਂ ਆਉਂਦਾ, ਜਿਵੇਂ ਬਾਬਾ ਕਬੀਰ ਕਹਿੰਦੇ ਨੇ ਘਰ ਕੀ ਨਾਰ ਬਹੁਤ ਹੈ ਤਜਾਸਿਓ ਸਦਾ ਰਹਿਤ ਸੰਗ ਲਾਗੀ, ਤੇ ਉਹਨਾਂ ਨੇ ਸਮਝਾਇਆ। ਉਹ ਕਹਿੰਦਾ ਨਾ ਜੀ, ਕਹਿੰਦੇ ਫਿਰ ਅੱਜ ਐਂ ਕਰੀ ਤੈਨੂੰ ਪ੍ਰੈਕਟੀਕਲ ਕਰਾ ਕੇ ਦਿਖਾਉਂਦੇ ਹਾਂ ਵੀ ਘਰੇ ਜਾ। ਉਹਨੂੰ ਨਾ ਕਈ ਦਿਨ ਅਭਿਆਸ ਕਰਾਉਂਦੇ ਰਹਿ ਵੀ ਤੇਰਾ ਸਵਾਸ ਚੜਾਉਣੇ ਤੈਨੂੰ ਉੱਪਰ ਸਿਖਾਉਣੇ, ਜਿਵੇਂ ਯੋਗੀ ਨਹੀਂ ਕਰਦੇ, ਉਹ ਸਵਾਸ ਉੱਪਰ ਅਭਿਆਸ ਹੈ, ਪ੍ਰੈਕਟਿਸ ਹੈ ਵੀ ਤੈਨੂੰ ਸਵਾਸ ਉੱਪਰ ਚੜਾਉਣੇ ਸਿਖਾਉਂਦੇ ਆ, ਰੋਕਣੇ ਸਿਖਾ ਦਿੰਦੇ, ਜਿਹਨੂੰ ਰੰਚਕ ਪੂਰ ਕੁੰਭ ਕਹਿੰਦੇ ਨੇ ਯੋਗੀਆਂ ਦੀ ਦੁਨੀਆਂ ਦੇ ਵਿੱਚ। ਸਵਾਸ ਪ੍ਰੈਕਟਿਸ ਦੇ ਨਾਲ ਉੱਪਰ ਚੜਾ ਲੈਂਦੇ ਨੇ, ਉੱਪਰ ਜਾ ਕੇ ਰੋਕ ਲੈਂਦੇ ਨੇ, ਤੇ ਜਿੰਨਾ ਚਿਰ ਮਰਜ਼ੀ ਰੋਕ ਹੀ ਰੱਖਣ ਉਹ, ਫਿਰ ਜਦੋਂ ਉਹਨਾਂ ਦੇ ਚਿੱਤ ਕਰੇ ਉਹ ਥੱਲੇ ਲਾਹ ਸਕਦੇ ਨੇ। ਇਸੇ ਤਰ੍ਹਾਂ ਉਹਨਾਂ ਦੀ ਉਮਰਾਂ ਲੰਮੀਆਂ ਹੁੰਦੀਆਂ ਸੀ, ਪਰ ਇਹ ਆਮ ਬੰਦਾ ਨਹੀਂ ਕਰਦਾ। ਜੇ ਆਮ ਬੰਦਾ ਕਰ ਲਏ, ਕਈ ਵਾਰੀ ਸਵਾਸ ਚੜ ਜਾਂਦੇ ਨੇ, ਫਿਰ ਉਹ ਰੁਕ ਕੇ ਤੇ ਚਲਾਉਣੇ ਨਹੀਂ ਆਉਂਦੇ, ਉੱਥੇ ਹੀ ਕੰਮ ਤਮਾਮ ਹੋ ਜਾਂਦਾ। ਉਹਨੂੰ ਅਭਿਆਸ ਕਰਾਤਾ, ਕਹਿੰਦੇ ਵੀ ਲੈ ਤੈਨੂੰ ਸਵਾਸ ਚੜਾਉਣੇ ਰੋਕਣੇ ਸਿਖਾ ਦੇਣੇ ਆ, ਤੈਨੂੰ ਪਤਾ ਲੱਗ ਜੂਗਾ ਜਿਹੜਾ ਤੂੰ ਪਰਿਵਾਰ ਦੀ ਗੱਲ ਕਰਦਾ। ਕਈ ਦਿਨਾਂ ਦੀ ਪ੍ਰੈਕਟਿਸ ਤੋਂ ਬਾਅਦ ਕਹਿੰਦੇ ਅੱਜ ਤੂੰ ਘਰ ਜਾਣਾ, ਸਵਾਸ ਚੜਾ ਕੇ ਉੱਪਰ ਲੇਟ ਜਾਣਾ, ਰੋਕ ਲੈਣੇ ਨੇ। ਉਸ ਤਰ੍ਹਾਂ ਕੀਤਾ, ਬਸ ਤੂੰ ਉੱਠਣਾ ਨਹੀਂ ਹੈ, ਤੈਨੂੰ ਪਤਾ ਲੱਗ ਜੂ ਜਿੰਨੇ ਚਿਰ ਅਸੀਂ ਨਹੀਂ ਆਉਂਦੇ। ਮਹਾਂਪੁਰਸ਼ਾਂ ਨੇ ਕਿਹਾ ਵੀ ਅਸੀਂ ਆਵਾਂਗੇ ਤੇ ਫਿਰ ਜਾ ਕੇ ਤੈਨੂੰ ਦੱਸਾਂਗੇ। ਉਹਨੇ ਉਸੇ ਤਰ੍ਹਾਂ ਕੀਤਾ, ਪੈ ਗਿਆ, ਲੇਟ ਗਿਆ, ਸਵਾਸ ਚੜਾ ਲਏ। ਘਰਦਿਆਂ ਨੂੰ ਹੋਇਆ ਵੀ ਪਤਾ ਨਹੀਂ ਇਹਦਾ ਕੰਮ ਹੀ ਖਤਮ ਹੋ ਗਿਆ, ਸਵਾਸ ਰੁਕ ਗਏ, ਚੱਲਦੇ ਨਹੀਂ, ਨਾ ਸਵਾਸ ਆ ਰਿਹਾ ਨਾ ਜਾ ਰਿਹਾ, ਰੁਕੇ ਗਏ। ਜਦੋਂ ਉਹਨਾਂ ਨੇ ਕਿਹਾ ਵੀ ਇਹ ਤਾਂ ਮ੍ਰਿਤਿਉ ਹੋ ਗਈ ਹੈ, ਇਹਦੇ ਡੈਥ ਹੋ ਗਈ ਹੈ, ਤਾਹਾਂ ਮਾਰਨ ਲੱਗ ਗਏ, ਰੋਣ ਲੱਗ ਗਏ, ਪਿੱਟਣ ਲੱਗ ਗਏ, ਬਿਰਲਾਪ, ਸਭ ਕੁਛ ਉਪਿਆ। ਉਹਨੂੰ ਪਤਾ ਵੀ ਕਿੰਨਾ ਮੋਹ ਕਰਦੇ ਨੇ। ਮਹਾਂਪੁਰਸ਼ ਕਹਿੰਦੇ ਸੀ ਤੈਨੂੰ ਕੋਈ ਨਹੀਂ ਮੋਹ ਕਰਦਾ, ਇਹ ਸਭ ਝੂਠੀ ਪ੍ਰੀਤ ਹੈ। ਤੇ ਕਹਿੰਦੇ ਵੀ ਕਿਵੇਂ ਕਰੀਏ ਕਿਵੇਂ ਕਰੀਏ, ਕਹਿੰਦੇ ਮਹਾਂਪੁਰਸ਼ਾਂ ਨੂੰ ਬੁਲਾਓ, ਉਹਨਾਂ ਨੂੰ ਬੁਲਾਇਆ ਗਿਆ। ਉਹ ਕਹਿੰਦੇ ਵੀ ਇਹ ਜਿੰਦਾ ਹੋ ਸਕਦਾ ਹੈ, ਪਰ ਇਹਦੀ ਜਗ੍ਹਾ ਤੇ ਕੋਈ ਮਰਨ ਵਾਸਤੇ ਤਿਆਰ ਹੈ? ਮਹਾਂਪੁਰਸ਼ ਕਹਿੰਦੇ ਸਾਡੇ ਕੋਲ ਐਸੀ ਕਲਾ, ਇੱਕ ਖੇਡ ਸੀ ਉਹਨਾਂ ਦੀ ਤਾਂ, ਵੀ ਜੇ ਕੋਈ ਇਹਦੀ ਪਤਨੀ ਜਾਂ ਇਹਦਾ ਪਿਤਾ ਜਾਂ ਇਹਦੀ ਮਾਤਾ ਜਾਂ ਕੋਈ ਹੋਰ ਮੈਂਬਰ ਇਹਦੀ ਜਗ੍ਹਾ ਲੇਟ ਜਾਏ, ਅਸੀਂ ਇਹਦੇ ਸਵਾਸ ਚ ਲਾ ਦਿੰਦੇ, ਉਹਦੇ ਰੁਕ ਚੱਲ ਮਤਲਬ ਬੰਦ ਹੋ ਜਾਣਗੇ, ਇਹ ਜਿੰਦਾ ਹੋ ਜਾਊਗਾ, ਉਹਦੀ ਮੌਤ ਹੋ ਜਾਊਗੀ। ਕੋਈ ਵੀ ਨਹੀਂ ਆਇਆ, ਸਾਰੇ ਕਹਿੰਦੇ ਨਾ ਜੀ ਇਹ ਇਸ ਤਰ੍ਹਾਂ ਤੇ ਨਹੀਂ ਹੋ ਸਕਦਾ, ਸਭ ਨੂੰ ਆਪਣੀ ਜਾਨ ਪਿਆਰੀ। ਕਹਿਣ ਤੋਂ ਭਾਵ ਇਕੱਲੇ ਇਕੱਲੇ ਨੂੰ ਪੁੱਛਿਆ, ਸਾਰੇ ਜਵਾਬ ਦੇ ਗਏ, ਕਿਸੇ ਨੇ ਨਹੀਂ। ਫਿਰ ਉਹਨਾਂ ਨੇ ਲੰਮੇ ਸਮੇਂ ਬਾਅਦ ਉਹਨੂੰ ਠਾਲਿਆ, ਕਹਿਣ ਲੱਗੇ ਦੇਖਿਆ ਤੇਰਾ ਭਰਮ ਸੀ ਜਿਹੜਾ, ਭੁਲੇਖਾ ਸੀ ਜਿਹੜਾ। ਕਹਿਣ ਤੋਂ ਭਾਵ ਇੱਦਾਂ ਦੀਆਂ ਬਹੁਤ ਸਾਰੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ, ਇੱਥੇ ਜਿਹੜੀ ਪ੍ਰੀਤ ਹੈ, ਪਿਆਰ ਹੈ, ਔਰ ਅਸੀਂ ਉਸ ਪਰਮਾਤਮਾ ਦੀ ਬਜਾਏ ਨਾਸ਼ਵੰਤ ਚੀਜ਼ਾਂ ਨਾਲ ਕਰਦੇ ਹਾਂ। ਮਹਾਰਾਜ ਇਸ ਕਰਕੇ ਕਹਿੰਦੇ ਨੇ, ਕਹਿੰਦੇ ਤਿਸ ਸਿਓ ਪ੍ਰੀਤ ਨਾ ਕਰੈ ਗਵਾਰ। ਇਹ ਪ੍ਰੀਤ ਕਰਦਾ ਘਰ ਪਰਿਵਾਰ ਧੀਆਂ ਪੁੱਤਰ ਧਨ ਦੌਲਤ, ਬੜਾ ਕੁਝ ਲੰਮਾ ਚੌੜਾ ਦਾਇਰਾ ਹੋ ਗਿਆ, ਪਰ ਜਿਹੜਾ ਆਦ ਅੰਤ ਜੋ ਰੱਖਣਹਾਰ ਹੈ ਉਹਨੂੰ ਪ੍ਰੀਤ ਕਰਨੀ ਚਾਹੀਦੀ ਸੀ, ਉਹਨੂੰ ਪ੍ਰੇਮ ਕਰਨਾ ਸੀ, ਨਹੀਂ ਕਰਦਾ, ਇਸੇ ਕਰਕੇ ਗਵਾਰ ਸ਼ਬਦ ਵਰਤਿਆ।

ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜਾ ਕੀ ਸੇਵਾ, ਜਿਸ ਦੀ ਸੇਵਾ ਕੀਤੇ ਆ, ਜਿਸ ਨੂੰ ਧਿਆਏ ਆ। ਸੇਵਾ ਦਾ ਅਰਥ ਹੁੰਦਾ ਸੇਵਣਾ, ਧਿਆਉਣ ਤੋਂ ਭਾਵ ਵੀ ਹੈ ਅਰਾਧਿਆ, ਸਿਮਰਿਆ। ਜਿਸ ਨੂੰ ਸਿਮਰਨ ਦੇ ਨਾਲ, ਜਿਸ ਨੂੰ ਸੇਵਣ ਦੇ ਨਾਲ, ਜਿਸ ਨੂੰ ਆਰਾਧਨ ਦੇ ਨਾਲ ਜਿਹਦੀ ਸੇਵਾ ਕੀਤੇ ਆ, ਨੌ ਨਿਧੀਆਂ ਪ੍ਰਾਪਤ ਹੁੰਦੀਆਂ ਨੇ। ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਗਏ ਨੇ, ਨਵ ਨਿਧੀਆਂ, 18 ਸਿੱਧੀਆਂ ਜਿਹੜੀਆਂ ਆਪਾਂ ਕਹਿੰਦੇ ਹਾਂ, ਜਿਹਨੂੰ ਆਪਾਂ ਆਮ ਤੌਰ 'ਤੇ ਰਿੱਧੀਆਂ ਸਿੱਧੀਆਂ ਕਹਿ ਦਿੰਦੇ ਹਾਂ। ਬਹੁਤ ਵੱਡੀਆਂ ਸ਼ਕਤੀਆਂ ਨੇ, ਬਹੁਤ ਗੁਪਤ ਸ਼ਕਤੀਆਂ। ਧਾਰਮਿਕ ਦੁਨੀਆਂ ਦਾ ਵੱਡਾ ਹਿੱਸਾ ਇਹਨਾਂ ਦੇ ਪਿੱਛੇ ਹੀ ਦੌੜਿਆ ਫਿਰਦਾ ਰਿਹਾ। ਜੋਗੀ ਇਹਨਾਂ ਦੇ ਪਿੱਛੇ ਦੌੜੇ ਫਿਰਦੇ ਰਹੇ। ਬਹੁਤ ਸਾਰੇ ਲੋਕ ਸਾਧਨਾਵਾਂ ਕਰ ਰਹੇ ਨੇ, ਤਪੱਸਿਆਵਾਂ ਕਰ ਰਹੇ ਨੇ, ਕੋਈ ਪੁੱਠਾ ਲਟਕ ਰਿਹਾ, ਕੋਈ ਨੰਗਾ ਫਿਰ ਰਿਹਾ, ਕੋਈ ਕੌਣ ਮੌਨ ਹੋਇਆ ਪਿਆ, ਕੋਈ ਜਲ ਧਾਰਾਵਾਂ ਕਰ ਰਿਹਾ, ਕੋਈ ਧੂਣੀਆਂ ਤਾਪ ਰਿਹਾ, ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਲਈ। ਇਹ ਬਹੁਤ ਵੱਡੀਆਂ ਸ਼ਕਤੀਆਂ ਨੇ। ਵੈਸੇ ਗੁਰਮਤਿ ਵਿੱਚ ਇਹਨਾਂ ਨੂੰ ਕੋਈ ਥਾਂ ਨਹੀਂ ਹੈ, ਯਾਦ ਰੱਖਿਓ। ਗੁਰਮਤਿ ਵਿੱਚ ਇਹਦੇ ਪ੍ਰਵਾਨ ਨਹੀਂ ਹੈਗੇ। ਸਿੱਖ ਨੇ ਰਿੱਧੀਆਂ ਸਿੱਧੀਆਂ ਦੇ ਪਿੱਛੇ ਨਹੀਂ ਦੌੜਨਾ, ਅਸੀਂ ਉਹ ਸ਼ਕਤੀਆਂ ਨਹੀਂ ਲੈਣੀਆਂ, ਇਹਨਾਂ ਤੋਂ ਠੁਕਰਾ ਦੇਣਾ ਸਿੱਖ ਨੇ। ਰਿੱਧ ਸਿੱਧ ਅਵਰਾ ਸਾਧ ਹੈ। ਪਰ ਮਹਾਰਾਜ ਕਹਿੰਦੇ ਜਿਹਦੀ ਸੇਵਾ ਕੀਤੇ ਆ, ਜਿਹੜੀਆਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇ ਪਿੱਛੇ ਦੁਨੀਆਂ ਭੱਜੀ ਫਿਰਦੀ ਹੈ, ਇਹ ਤੈਨੂੰ ਪ੍ਰਾਪਤ ਹੋਣਗੀਆਂ। ਜਾ ਕੀ ਸੇਵਾ ਨਵਨਿਧ ਪਾਵੈ। ਮਹਾਰਾਜ ਕੀ ਕਹਿੰਦੇ ਨੇ, ਕਹਿੰਦੇ ਤਾ ਸਿਉ ਮੂੜਾ ਮਨ ਨਹੀਂ ਲਾਵੈ। ਮੂੜਾ ਸ਼ਬਦ ਵੀ ਮੂੜ ਤੋਂ ਹੈ, ਮੂਰਖ, ਅਨਗਿਆਨੀ। ਕਹਿੰਦੇ ਅਗਿਆਨੀ ਉਹਦੇ ਨਾਲ ਜੁੜਦਾ ਹੀ ਨਹੀਂ, ਉਸ ਪਰਮਾਤਮਾ ਨਾਲ ਜੁੜਦਾ ਹੀ ਨਹੀਂ, ਉਹਦੇ ਨਾਲ ਮਨ ਲਾਉਂਦਾ ਹੀ ਨਹੀਂ। ਜਿਹਦੇ ਸਿਮਰਨ ਚੋਂ ਨੌ ਨਿਧੀਆਂ 18 ਸਿੱਧੀਆਂ ਮਿਲਣੀਆਂ ਨੇ, ਸਤਿਗੁਰੂ ਕਹਿੰਦੇ ਉਸ ਨੂੰ ਸਿਮਰਿਆ ਕਰ, ਨਿਰਗੁਣੀ ਆਰ ਇਹ ਆਨਿਆ, ਸੋ ਪ੍ਰਭ ਸਦਾ ਸੰਭਾਲ। ਜਿਨ ਕੀ ਅਚਿਤ ਰੱਖ ਨਾ ਨਿਕ ਨਿਵਹੀ ਨਾਲ। ਪਰ ਮਹਾਰਾਜ ਕਹਿੰਦੇ ਕਦੇ ਸੂਰਜ ਨਾਲ ਜੁੜ ਗਿਆ, ਕਦੇ ਚੰਦਰਮਾ ਨਾਲ ਜੁੜ ਗਿਆ, ਕਦੇ ਸ਼ਨੀ ਦੀ ਪੂਜਾ ਕਰਨ ਲੱਗ ਪਿਆ ਮਿਲੇਗਾ, ਕਦੇ ਕਿਸੇ ਦੀ ਪੂਜਾ ਕਰਨ ਲੱਗ ਪਿਆ। ਪਰ ਤਾਸਿਓ ਪ੍ਰੋਨਾਉਨ, ਉਸ ਪਰਮਾਤਮਾ ਨਾਲ ਮਨ ਨਹੀਂ ਲਾਉਂਦਾ, ਉਸ ਪਰਮਾਤਮਾ ਨੂੰ ਮਨੋ ਨਹੀਂ ਧਿਆਉਂਦਾ, ਉਸ ਪਰਮਾਤਮਾ ਨੂੰ ਨਹੀਂ ਸਿਮਰਦਾ, ਜਿਹਦੇ ਕੋਲ ਸਾਰੇ

ਮਹਾਰਾਜ ਕਹਿੰਦੇ ਜਿਹੜਾ ਇੱਛਾਵਾਂ ਪੂਰੀਆਂ ਕਰਨ ਵਾਲਾ, ਸਾਰੇ ਸੁੱਖਾਂ ਦਾ ਦਾਤਾ ਹੈ, ਉਹਦੇ ਨਾਲ ਤਾਂ ਜੁੜਦੇ ਹੀ ਨਹੀਂ। ਤੇ ਇਸ ਕਰਕੇ ਤਾਸਿਓ ਮੂੜਾ ਮਨ ਨਹੀਂ ਲਾਵੈ। ਕਿੱਡੇ ਪਿਆਰੇ ਬਚਨ ਨੇ, ਅੱਗੇ ਕਹਿਣ ਲੱਗੇ, ਜੋ ਠਾਕੁਰ ਸਦ ਸਦਾ ਹਜ਼ੂਰੇ ਤਾ ਕੋ ਅੰਧ ਜਾਣਤ ਦੂਰੇ। ਜੋ ਠਾਕੁਰ, ਠਾਕੁਰ ਸ਼ਬਦ ਦੇ ਅਕਾਲ ਪੁਰਖ ਦਾ ਸੂਚਕ ਹੈ, ਪਰਮਾਤਮਾ ਦਾ ਲਖਾਇਕ ਹੈ। ਠਾਕੁਰ ਸ਼ਬਦ ਬਾਣੀ ਚ ਕਈ ਰੂਪਾਂ ਚ ਆਇਆ ਹੈ। ਇੱਕ ਉਹ ਠਾਕੁਰ ਵੀ ਹੈ ਜਿਹਨੂੰ ਸਨਾਤਨੀ ਵੀਰ ਪੂਜਦੇ ਨੇ। ਇਹ ਖਾਸ ਤਰ੍ਹਾਂ ਦਾ ਪੱਥਰ ਹੈ, ਉਹਦੀ ਖਾਸ ਸ਼ੇਪ ਹੈ, ਖਾਸ ਤਰ੍ਹਾਂ ਦੀ ਨਦੀ ਚੋਂ ਮਿਲਦਾ। ਉਹ ਠਾਕਰਾਂ ਨੂੰ ਇਸ਼ਨਾਨ ਕਰਾਉਂਦੇ ਨੇ, ਭੋਗ ਲਵਾਉਂਦੇ ਨੇ, ਉਹਨਾਂ ਦਾ ਇੱਕ ਵੱਖਰਾ ਜਿਹਾ ਕਨਸੈਪਟ ਹੈ। ਉਹ ਠਾਕੁਰ ਦੀ ਪੂਜਾ ਬ੍ਰਾਹਮਣ ਜਿਹੜਾ ਕਰਦਾ ਹੈ, ਠਾਕੁਰ ਪੂਜਾ ਮੋਲ ਲੈ ਮਨਹਰ ਤੀਰਥ ਜਾਏ, ਜਿਹਨੂੰ ਕਬੀਰ ਸਾਹਿਬ ਕਹਿੰਦੇ ਦੇਖਾ ਦੇਖੀ ਸਭ ਕਰੈ, ਵੀ ਇਹ ਸਾਰਾ ਲੋਕ ਇਹ ਕਰਦੇ ਨੇ ਪਰ ਅਸੀਂ ਇਸ ਪਾਸੇ ਨਹੀਂ। ਗੁਰਬਾਣੀ ਦੇ ਵਿੱਚ ਠਾਕੁਰ ਦਾ ਸ਼ਬਦ ਉੱਥੇ ਵੀ ਆਇਆ, ਪਰ ਸੁਖਮਨੀ ਸਾਹਿਬ ਦੇ ਵਿੱਚ ਹੀ ਤੁਸੀਂ ਇਸੇ ਅਸ਼ਟਪਦੀ ਦੇ ਅਖੀਰ ਵਿੱਚ ਪੜੋਗੇ, ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਇੱਥੇ ਠਾਕੁਰ ਦਾ ਮਤਲਬ ਪਰਮਾਤਮਾ, ਪਰਮੇਸ਼ਰ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ, ਨਿਰੰਕਾਰ ਹੈ, ਕੋਈ ਪੱਥਰ ਦਾ ਦੇਵਤਾ ਨਹੀਂ ਹੈ, ਕਿਸੇ ਖਾਸ ਤਰ੍ਹਾਂ ਦਾ ਪੱਥਰ ਨਹੀਂ ਹੈ, ਕਿਸੇ ਖਾਸ ਤਰ੍ਹਾਂ ਦੀ ਨਦੀ ਚੋਂ ਨਹੀਂ ਮਿਲਦਾ, ਉਹਦੀ ਭੰਨ ਤੋੜ ਨਹੀਂ ਹੁੰਦੀ, ਗੁਰਮਤਿ ਦੇ ਵਿੱਚ ਪੱਥਰ ਪੂਜਾ ਨਹੀਂ ਹੈ। ਇਸ ਕਰਕੇ ਜੋ ਠਾਕੁਰ ਸਦ ਸਦਾ ਹਜ਼ੂਰੇ, ਜਿਹੜਾ ਠਾਕੁਰ, ਜਿਹੜਾ ਮਾਲਕ ਸਦਾ ਹੈ ਤੇ ਹਾਜ਼ਰਾ ਹਜ਼ੂਰ ਹੈ। ਮੇਰੇ ਤੋਂ ਪਹਿਲਾਂ ਨਾ ਰਾਗੀ ਸਾਹਿਬਾਨ ਕੀਰਤਨ ਕਰ ਰਹੇ ਸੀ, ਤੁਸੀਂ ਸਰਵਣ ਕੀਤਾ, ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਪੜ੍ਹ ਰਹੇ ਸੀ, ਹਸਤ ਖੇਲ ਤੇ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸੇ ਬੈਠਾ ਆਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਹੋ ਦੇਹੁਰਾ ਫਿਰੈ। ਹੁਣ ਭਗਤ ਨਾਮਦੇਵ ਜੀ ਨੂੰ ਕਈ ਵਾਰੀ ਠਾਕੁਰ ਦੇ ਪੁਜਾਰੀ ਬਣਾਤਾ, ਬੀਠਲ ਦੇ ਪੁਜਾਰੀ ਬਣਾਤਾ, ਤੇ ਵੀ ਉਹ ਮੰਦਿਰ ਦੇ ਵਿੱਚ ਬੀਠਲ ਦੀ ਪੂਜਾ ਕਰਦੇ ਸਨ, ਕਿਉਂਕਿ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਬੀਠਲ ਸ਼ਬਦ ਵਰਤਿਆ। ਪਰ ਜਿਹੜਾ ਬ੍ਰਾਹਮਣ ਦਾ ਬੀਠਲ ਹੈ, ਜਿਹੜਾ ਸਨਾਤਨੀ ਵੀਰ ਜਿਸਨੂੰ ਮੰਨਦੇ ਨੇ, ਭਗਤ ਨਾਮਦੇਵ ਜੀ ਉਸ ਬੀਠਲ ਦੇ ਪੁਜਾਰੀ ਨੇ, ਸ਼ਬਦ ਉਹ ਵਰਤਿਆ, ਸ਼ਬਦ ਉਹੀ ਹੋਇਆ, ਮਰਾਠੀ ਭਾਸ਼ਾ ਦਾ ਸ਼ਬਦ ਹੈ, ਮਹਾਰਾਸ਼ਟਰ ਦੇ ਰਹਿਣ ਵਾਲੇ ਸੀ ਭਗਤ ਨਾਮਦੇਵ ਜੀ, ਪਰ ਉਹਨਾਂ ਨੇ ਬੀਠਲ ਸ਼ਬਦ ਅਕਾਲ ਪੁਰਖ ਲਈ ਵਰਤਿਆ। ਜਦੋਂ ਕਹਿੰਦੇ ਨੇ ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਂ ਥਨੰਤਰ ਨਾਮਾ ਪ੍ਰਣਵੈ, ਪੂਰ ਰਹੇ ਹੋ ਤੂੰ ਸਰਬ ਮਹੀ। ਮੈਂ ਇੱਧਰ ਵੇਖਦਾ ਮੈਨੂੰ ਬੀਠਲ ਪਰਮਾਤਮਾ, ਇੱਧਰ ਵੀ ਬੀਠਲ ਹੈ, ਸਾਰੇ ਪਾਸੇ ਹੈ, ਉਹਦੇ ਤੋਂ ਬਿਨਾਂ ਇੱਕ ਇੰਚ ਭਰ ਵੀ ਥਾਂ ਨਹੀਂ ਹੈ, ਉਹ ਵੱਖਰੀ ਗੱਲ ਹੈ। ਭਗਤ ਨਾਮਦੇਵ ਜੀ ਨੂੰ ਬੀਠਲ ਦੇ ਪੁਜਾਰੀ ਬਣਾਤਾ ਤੇ ਉੱਥੇ ਇੱਕ ਮੰਦਿਰ ਬਣਿਆ ਹੋਇਆ। ਤੁਸੀਂ ਮਹਾਰਾਸ਼ਟਰ ਜਾਓ, ਜਦੋਂ ਤਾਂ ਸੱਚਖੰਡ ਹਜ਼ੂਰ ਸਾਹਿਬ ਜਾਂਦੇ ਹੋ ਨਾ, ਉੱਥੇ ਨੇੜੇ ਹੀ ਭਗਤ ਨਾਮਦੇਵ ਜੀ ਦਾ ਸਥਾਨ ਹੈ। ਪਿੰਡ ਦਾ ਨਾਮ ਜਿਹੜਾ ਸੀ ਉਹ ਨਰਸੀ ਬਾਹਮਣੀ ਸੀ, ਉਦੋਂ ਹੁਣ ਬਦਲ ਗਿਆ, ਹੁਣ ਨਰਸੀ ਨਾਮਦੇਵ ਰੱਖਿਆ। ਉੱਥੇ ਮੰਦਿਰ ਬਣਿਆ ਹੋਇਆ, ਜਾ ਕੇ ਬੜੇ ਹੈਰਾਨ ਹੋਏ ਵੀ ਭਗਤ ਨਾਮਦੇਵ ਜੀ ਨੇ ਤਾਂ ਕਵਾੜ ਖੋਲ੍ਹਤੇ, ਇਹਨਾਂ ਨੇ ਏਡੇ ਗੁਰਮਤਿ ਦੇ ਸਿਧਾਂਤ ਸਾਡੇ ਸਾਹਮਣੇ ਰੱਖੇ। ਭਗਤ ਨਾਮਦੇਵ ਜੀ ਤਾਂ ਪੱਥਰ ਦੇ ਮੂਰਤੀ ਪੂਜਾ ਦੇ ਪੁਜਾਰੀ ਨਹੀਂ ਸੀ, ਪਰ ਉੱਥੇ ਭਗਤ ਨਾਮਦੇਵ ਜੀ ਦੀ ਵੀ ਉਹ ਸਾਰਾ ਕੁਝ ਹੋ ਰਿਹਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਜਦੋਂ ਉਹ ਮੰਦਿਰ 'ਚ ਗਏ, ਮੰਦਿਰ ਦੇ ਪੁਜਾਰੀਆਂ ਨੇ ਭਗਤ ਨਾਮਦੇਵ ਜੀ ਦੇ ਨਾਲ ਜਿਹੜੀ ਬਦਸਲੂਕੀ ਕੀਤੀ, ਜਿਹੜਾ ਬੈਡ ਬਿਹੇਵੀਅਰ ਕੀਤਾ, ਜੋ ਉਹਦਾ ਨਾਲ ਧੱਕਾ ਕੀਤਾ, ਉਹਨਾਂ ਨੇ ਗੁਰਬਾਣੀ ਦੇ ਵਿੱਚ ਉਹਦਾ ਜ਼ਿਕਰ ਕੀਤਾ। ਭਗਤ ਨਾਮਦੇਵ ਜੀ ਨੇ ਇਹ ਸ਼ਬਦ ਕਿਉਂ ਉਚਾਰਿਆ ਤੇ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਵੇਲੇ ਇਹਨੂੰ ਥਾਂ ਕਿਉਂ ਦਿੱਤੀ? ਇਹ ਨਾ ਸਮਝੋ ਵੀ ਨਿੱਜੀ ਰੌਲਾ ਸੀ ਕੋਈ, ਵੀ ਉਹਨਾਂ ਦਾ ਕੋਈ ਨਿੱਜੀ ਪ੍ਰੋਬਲਮ ਸੀਗੀ ਜੀ, ਵੀ ਮੰਦਿਰ 'ਚ ਗਏ ਤੇ ਜੇ ਬ੍ਰਾਹਮਣਾਂ ਨੇ ਧੱਕਾ ਮਾਰ ਕੇ ਬਾਹਰ ਕੱਢਤਾ ਤੇ ਉਹ ਉਹਨਾਂ ਨੇ ਬਾਹਰ ਆ ਗਏ, ਤੇ ਫਿਰ ਇਹ ਸ਼ਬਦ ਦੇ ਵਿੱਚ ਸਾਨੂੰ ਕੀ ਮੈਸੇਜ ਮਿਲਦਾ? ਤਰਕ ਦਾ ਜ਼ਮਾਨਾ ਨਾ, ਮਿੰਟ ਲਾਉਂਦੇ ਨੇ ਲੋਕ ਉਂਗਲ ਖੜੀ ਕਰਨ ਨੂੰ ਬਾਣੀ ਤੇ, ਤਰਕ ਕਰਨ ਨੂੰ। ਪਰ ਮੈਂ ਬੇਨਤੀ ਇਹ ਕਰ ਰਿਹਾ ਸੀ, ਭਗਤ ਨਾਮਦੇਵ ਜੀ ਨੇ ਆਪਣੀ ਹੱਡ ਬੀਤੀ ਸਾਡੇ ਸਾਹਮਣੇ ਰੱਖੀ, ਦੁਨੀਆਂ ਦੇ ਲੋਕੋ, ਪਰਮਾਤਮਾ ਹੀ ਰੱਖਿਆ ਕਰਨ ਵਾਲਾ ਹੈ, ਪਰਮਾਤਮਾ ਹੀ ਤੁਹਾਨੂੰ ਨਵਾਜਣ ਵਾਲਾ ਹੈ, ਪਰਮਾਤਮਾ ਹੀ ਤੁਹਾਡੀ ਜੈ ਜੈਕਾਰ ਕਰਾਉਣ ਵਾਲਾ ਹੈ, ਪਰਮਾਤਮਾ ਹੀ ਤੁਹਾਨੂੰ ਮਾਨ ਸਨਮਾਨ ਦਿਵਾਉਣ ਵਾਲਾ ਹੈ,
ਜਦੋਂ ਪਰਮਾਤਮਾ ਤੁਹਾਡੇ ਵੱਲ ਹੈ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਨੇ ਇਸ ਕਰਕੇ ਆਖਿਆ, ਕਹਿੰਦੇ ਮੈਂ ਮੰਦਰ ਚ ਗਿਆ ਤੇ ਉੱਥੇ ਬ੍ਰਾਹਮਣ ਜਿਹੜੇ ਸੀ ਉੱਚ ਜਾਤੀ, ਉਹਨਾਂ ਨੇ ਦੇਖਿਆ ਵੀ ਇਹ ਨੀਵੀਂ ਜਾਤ ਦਾ ਛੀਂਬਾ ਕਿਵੇਂ ਇੱਥੇ ਆ ਗਿਆ। ਨੀਵੀਂ ਜਾਤ ਦੇ ਛੀਂਬੇ ਨੇ ਆ ਕੇ ਮੰਦਰ ਦੇ ਵਿੱਚ, ਇਹ ਤਾਂ ਕਹਿਣ ਤੋਂ ਭਾਵ ਪੱਧਰ ਹੋ ਗਿਆ। ਉਹਨਾਂ ਨੇ ਫਿਰ ਬਾਹਾਂ ਮਰੋੜ ਕੇ ਧੱਕਾ ਕੀਤਾ, ਧੱਕੇ ਮਾਰ ਮਾਰ ਕੇ ਬਾਹਰ ਕੱਢਿਆ। ਜ਼ੁਰਮ ਕੀ ਸੀ? ਕੁਝ ਵੀ ਨਹੀਂ। ਫਿਰ ਭਗਤ ਨਾਮਦੇਵ ਜੀ ਦੇ ਮਨ ਨੂੰ ਸੱਟ ਵੱਜੀ, ਫਿਰ ਉਹ ਪਿੱਛੇ ਬੈਠ ਗਏ। ਉਹਨਾਂ ਨੇ ਆਖਿਆ ਵੀ ਉਹ ਹੈ ਤਾਂ ਉਹ ਹੈ ਪਰਮਾਤਮਾ ਆਦੰਤ, ਜੋ ਰੱਖਣਹਾਰ, ਰੱਖਿਆ ਤੇ ਉਹ ਕਰਨ ਵਾਲਾ, ਮਦਦ ਤੇ ਉਹਨੇ ਕਰਨੀ ਹੈ। ਜਦੋਂ ਉਹਨੂੰ ਸਿਮਰਿਆ ਤੇ ਸਾਡਾ ਇਤਿਹਾਸ ਇਹ ਕਹਿੰਦਾ ਵੀ ਭਗਤ ਨਾਮਦੇਵ ਜੀ ਵਾਲੇ ਪਾਸੇ ਨੂੰ ਮੰਦਰ ਦੇ ਬੂਹੇ ਹੋ ਗਏ। ਅੱਜ ਤੱਕ ਵੀ ਇਹ ਘਟਨਾਵਾਂ ਅਸੀਂ ਵੇਖ ਰਹੇ ਹਾਂ। ਉਹ ਐਵੀਡੈਂਸ ਨੇ, ਉਹ ਸਬੂਤ ਨੇ, ਉਹ ਸਾਰਾ ਕੁਝ ਵੇਖਿਆ ਜਾ ਸਕਦਾ। ਫਿਰ ਉਹਨਾਂ ਨੇ ਕਿਹਾ ਸੀ ਵੀ ਹਸਤ ਖੇਲ, ਮੈਂ ਤਾਂ ਹੱਸਦਾ ਖੇਡਦਾ ਚਾਈ ਚਾਈ ਖੁਸ਼ੀ ਖੁਸ਼ੀ ਨਾਲ ਤੁਹਾਡੇ ਦਰ ਤੇ ਆਇਆ ਸੀ ਵੀ ਚਲੋ ਮੰਦਰ ਚ ਚੱਲਦੇ ਹਾਂ। ਚਲੋ ਮੰਦਰ ਚੱਲਦੇ ਹਾਂ, ਹਸਤ ਖੇਲ ਤਾਂ ਆਇਆ ਸੀ ਨਾ, ਖੁਸ਼ੀ ਖੁਸ਼ੀ ਚਾਵਾਂ ਨਾਲ ਆਇਆ ਸੀ। ਭਗਤ ਕਰਤ ਨਾਮ, ਮੈਂ ਤਾਂ ਭਗਤੀ ਕਰਨ ਆਇਆ ਸੀ, ਮੈਂ ਕਿਹੜਾ ਕੋਈ ਇੱਥੇ ਕਬਜ਼ਾ ਕਰਨਾ ਸੀ। ਭਗਤ ਨਾਮਦੇਵ ਜੀ ਨੇ ਕਿਹੜਾ ਮੰਦਰ ਤੇ ਕੋਈ ਕਬਜ਼ਾ ਕਰਨਾ ਸੀ, ਕੋਈ ਗੋਲਕ ਤੇ? ਅੱਜ ਮੰਦਰਾਂ ਚ ਗੁਰਦੁਆਰਿਆਂ ਚ ਗੋਲਕਾਂ ਦੇ ਝਗੜੇ ਨੇ, ਪਤਾ ਨੀ ਵੀ ਬੰਦਾ ਕਬਜ਼ਾ ਕਰ ਲੂ ਆ ਕੇ। ਭਗਤ ਨਾਮਦੇਵ ਜੀ ਨੇ ਕਿਹੜਾ ਕੋਈ ਉੱਥੇ ਚੜਾਵਾ ਆਪਣੇ ਹੱਥ ਹੇਠ ਕਰਨਾ ਸੀ ਨਾ। ਉਹ ਤੇ ਕਹਿੰਦੇ ਭਗਤ ਕਰਤ, ਭਗਤੀ ਕਰਨ ਆਇਆ ਸੀ ਮੈਂ ਤਾਂ, ਵੀ ਚਲੋ ਧਾਰਮਿਕ ਸਥਾਨ ਹੈ, ਚਲੋ ਰੱਬ ਦਾ ਘਰ ਹੈ, ਉੱਥੇ ਜਾ ਕੇ ਸ਼ਾਇਦ ਭਗਤੀ ਚੰਗੀ ਤਰ੍ਹਾਂ ਹੋ ਸਕੇ। ਵੈਸੇ ਭਗਤੀ ਕਿਤੇ ਵੀ ਕੀਤੀ ਜਾ ਸਕਦੀ ਹੈ, ਪਰ ਆਪਾਂ ਇਹਨਾਂ ਸਥਾਨਾਂ ਤੇ ਤਾਂ ਆਉਂਦੇ ਹਾਂ, ਇੱਥੇ ਨੁਕਤੇ ਮਿਲਦੇ ਨੇ, ਇੱਥੇ ਸੰਗਤੀ ਰੂਪ ਦੇ ਵਿੱਚ ਬੈਠ ਸਕਦੇ ਹਾਂ। ਭਗਤ ਕਰਤ ਨਾਮਾ ਪਕੜੋ ਉਠਾਇਆ, ਉਹ ਕਹਿੰਦੇ ਮੈਨੂੰ ਤਾਂ ਫੜ ਕੇ ਖੜਾ ਕਰਤਾ, ਚੱਲ ਵੀ ਤੂੰ ਇੱਥੇ ਬੈਠ ਨਹੀਂ ਸਕਦਾ, ਭਗਤੀ ਨਹੀਂ ਕਰ ਸਕਦਾ। ਕਿਉਂ? ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਛੀਂਬਿਆਂ ਦੇ ਘਰ ਚ ਮੇਰਾ ਜਨਮ ਹੋਇਆ। ਪਰ ਆਪਾਂ ਵੀ ਫਿਰ ਇਤਰਾਜ਼ ਨਹੀਂ ਕੀਤਾ, ਆਪਾਂ ਕਿਹੜਾ ਕਿਤੇ ਡਾਂਗਾਂ ਸੋਟੇ ਚ ਲਾਉਣੇ ਸੀ ਵੀ ਤੁਸੀਂ ਮੈਨੂੰ ਕਿਵੇਂ ਬਾਹਰ ਕੱਢ ਦਿਓਗੇ, ਸਮਝ ਨਹੀਂ ਸੀ। ਹੁਣ ਤਾਂ ਕਾਨੂੰਨ ਨੇ, ਹੁਣ ਤਾਂ ਤੁਸੀਂ ਬਹੁਤ ਕੁਝ ਹੋ ਗਿਆ। ਇੰਡੀਆ ਦੇ ਵਿੱਚ ਵੀ ਹੈ ਵੀ ਜੇ ਕਿਸੇ ਨਾਲ ਕੋਈ ਇੱਦਾਂ ਦੀ ਬਦਸਲੂਕੀ ਹੁੰਦੀ ਹੈ, ਕੇਸ ਦਰਜ ਹੋ ਜਾਂਦੇ ਨੇ। ਜਾਤੀ ਸੂਚਕ ਸ਼ਬਦ ਵਰਤਿਆ ਜੀ, ਇਹਨੇ ਇਹਨੂੰ ਛੋਟੀ ਜਾਤ ਦਾ ਕਰਕੇ ਇਹਦੇ ਨਾਲ ਪੱਖਪਾਤ ਕੀਤਾ। ਹੁਣ ਬਹੁਤ ਕੁਝ ਹੈ, ਪਰ ਉਹਨਾਂ ਸਮਿਆਂ 'ਚ ਕੌਣ ਪੁੱਛਦਾ ਸੀ, ਉਹਨਾਂ ਸਮਿਆਂ 'ਚ ਕੌਣ ਸੁਣਦਾ ਸੀ। ਇਸ ਕਰਕੇ ਉਹ ਕਹਿੰਦੇ ਆਪਾਂ ਵੀ ਫਿਰ ਆਪਣੀ ਕੱਪੜਾ ਚੱਕਿਆ, ਕੰਬਲੀ ਚੱਕੀ ਤੇ ਬਾਹਰ ਨਿਕਲਿਆ ਵੀ ਚਲੋ ਬਈ ਇਹਨਾਂ ਲੋਕਾਂ ਨਾਲ ਕਿਵੇਂ ਆਡਾ ਲਾਵਾਂਗੇ। ਲੈ ਕੰਬਲੀ ਚੱਲਿਓ ਪਲਟਾਏ, ਆਪਾਂ ਪਿੱਛੇ ਬੈਠ ਕੇ ਦੇਹੁਰੇ ਪਾਛੇ ਬੈਠਾ ਹੈ। ਉੱਥੇ ਆਪਾਂ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕੀਤਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਹੋ ਦੇਹੁਰਾ ਫਿਰੇ। ਖੇਡਾਂ ਕੈਸੀਆਂ ਵਾਪਰੀਆਂ। ਮਹਾਰਾਜ ਨੇ ਫਿਰ ਆਖਿਆ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ। ਕਦੋਂ ਮੁੱਖ ਲਾਇਆ? ਜਦੋਂ ਉਹਨੇ ਪਰਮਾਤਮਾ ਨੂੰ ਸਿਮਰਿਆ। ਇਸ ਕਰਕੇ ਸਾਨੂੰ ਵੀ ਕਹਿ ਰਹੇ, ਨਿਰਗੁਣੀ ਆ ਰਹੇ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਪਰ ਅਸੀਂ ਕਰਦੇ ਨਹੀਂ। ਜੋ ਠਾਕੁਰ ਸਤ ਸਦਾ ਹਜ਼ੂਰੇ, ਜਿਹੜਾ ਠਾਕੁਰ, ਜਿਹੜਾ ਮਾਲਕ ਸਾਡੇ ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਰਵਿਆ ਹੋਇਆ, ਤਾ ਕਉ ਅੰਧਾ ਜਾਣਤ ਦੂਰੇ। ਅੰਧਾ ਦਾ ਮਤਲਬ ਅੰਨਾ, ਅੰਨਾ ਦਾ ਮਤਲਬ ਇਹ ਅੱਖਾਂ ਤੋਂ ਅੰਨਾ ਨਹੀਂ, ਇਹ ਅਗਿਆਨਤਾ ਪੱਖ ਤੋਂ, ਇਹਦੇ ਕੋਲੇ ਗਿਆਨ ਦੀਆਂ ਅੱਖਾਂ ਨੇ। ਜਿਹਨਾਂ ਕੋਲੇ ਆਹ ਅੱਖਾਂ ਨਹੀਂ ਨਾ ਹੁੰਦੀਆਂ ਬਾਹਰਲੀਆਂ, ਇਹਨਾਂ ਨੂੰ ਆਪਾਂ ਅੰਨਾ ਆਖਦੇ ਹਾਂ ਜਾਂ ਅੰਧਾ ਆਖਦੇ ਹਾਂ, ਬਲਾਇੰਡ ਆਖਦੇ ਨੇ। ਚਲੋ ਸਿੱਖ ਭਾਸ਼ਾ ਥੋੜ੍ਹੇ ਜਿਹੇ ਅਸੀਂ ਉਹਨੂੰ ਸੂਰਮਾ ਆਖਦੇ ਨੇ, ਸਭਿਅਕ ਸ਼ਬਦ ਹੈ। ਪਰ ਅੰਨਾ ਜਿਹਨੂੰ ਦਿਸਦਾ ਨਹੀਂ ਹੈ, ਗੁਰਬਾਣੀ ਦੇ ਵਿੱਚ ਇਹ ਬਿਲਕੁਲ ਕਲੀਅਰ ਆਇਆ ਵੀ ਅੰਨਾ ਉਹਨੂੰ ਨਾ ਆਖੋ ਜਿਹਦੇ ਕੋਲੇ ਅੱਖਾਂ ਨੇ। ਅੰਧੇ ਸੇ ਨਾ ਆਖੀਏ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਏ। ਅਸਲ ਵਿੱਚ ਅੰਨੇ ਉਹ ਨੇ ਜਿਹੜੇ ਮਾਲਕ ਦੇ ਹੁਕਮ ਨੂੰ ਨਹੀਂ ਸਮਝਦੇ, ਉਹਦੀ ਰਜ਼ਾ ਨੂੰ ਨਹੀਂ ਸਮਝਦੇ, ਉਹਦੇ ਭਾਣੇ ਦੇ ਵਿੱਚ ਨਹੀਂ ਚੱਲਦੇ, ਉਹਦੇ ਭਾਣੇ ਤੋਂ ਉਲਟ ਚੱਲਦੇ ਨੇ, ਉਲਟ ਚੱਲ ਕੇ ਕੰਨਾਂ ਕੌਲਿਆਂ 'ਚ ਵੱਜਦੇ ਨੇ, ਟੱਕਰਾਂ ਖਾਂਦੇ ਨੇ। ਇਸ ਕਰਕੇ ਇਹ ਅੰਧਾ ਸ਼ਬਦ ਸਮਝਣਾ, ਮਤਾਂ ਅਸੀਂ ਕਿਸੇ ਨੂੰ ਕਹੀ ਜਾਈਏ, ਪਤਾ ਨਹੀਂ ਕਿੰਨੇ ਕੁ ਦੋ ਦੋ ਅੱਖਾਂ ਵਾਲੇ 6x6 ਜਿਨ੍ਹਾਂ ਦੀ ਨਿਗਾਹ, ਉਹ ਅੰਧਿਆਂ ਵਾਲੇ ਕੰਮ ਕਰ ਰਹੇ ਨੇ। ਪਤਾ ਨਹੀਂ ਕਿੰਨੇ ਕੁ ਉਹ ਅੰਧੇ ਜਿਨ੍ਹਾਂ ਕੋਲੇ ਅੱਖਾਂ ਨਹੀਂ, ਪਰ ਉਹਨਾਂ ਨੇ ਪਰਮਾਤਮਾ ਨੂੰ ਸਿਮਰਿਆ, ਅਰਾਧਿਆ,
ਤਾਂ ਕਹੋ ਅੰਧਾ ਜਾਣ ਤੋਂ ਦੂਰੇ। ਮੈਂ ਤਾਂ ਬੇਨਤੀ ਕਰ ਰਿਹਾ, ਇਹ ਸਾਡਾ ਕੋਈ ਪੈਰਾਮੀਟਰ ਨਹੀਂ ਹੈ, ਕੋਈ ਪੈਮਾਨਾ ਨਹੀਂ ਹੈ ਵੀ ਜਿਹਦੇ ਕੋਲ ਅੱਖਾਂ ਨਹੀਂ ਉਹਨਾਂ ਨੂੰ ਆਪਾਂ ਕਹੀਏ। ਕਿੰਨੇ ਸਾਡੇ ਕੋਲ ਐਸੇ ਕੀਰਤਨੀਏ ਨੇ, ਕਿੰਨੇ ਵਿਦਵਾਨ ਨੇ, ਗਿਆਨੀ ਮੇਵਾ ਸਿੰਘ ਜੀ ਹੋਏ ਨੇ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ, ਬਹੁਤ ਵੱਡੇ ਵਿਦਵਾਨ ਹੋਏ ਨੇ ਪੰਥ ਦੇ, ਬੜੇ ਵੱਡੇ ਵਿਆਖਿਆਕਾਰ ਹੋਏ ਨੇ, ਗੁਰਮਤਿ ਕਾਲਜ ਉਹਨਾਂ ਨੇ ਬਣਾਏ ਨੇ, ਕਿਤਾਬਾਂ ਲਿਖੀਆਂ ਨੇ, ਪਰ ਉਹ ਬਚਪਨ ਤੋਂ ਹੀ ਅੱਖਾਂ ਤੋਂ ਵਾਂਝੇ ਸੀਗੇ। ਉਹਨਾਂ ਨੂੰ ਕੀ ਆਪਾਂ ਨਾ ਕਹਾਂਗੇ? ਦਰਬਾਰ ਸਾਹਿਬ ਦੇ ਕਿੰਨੇ ਕੀਰਤਨੀਏ ਨੇ ਜਿਨ੍ਹਾਂ ਕੋਲ ਨੇਤਰ ਹੈ ਹੀ ਨਹੀਂ, ਅੱਖਾਂ ਹੈ ਹੀ ਨਹੀਂ, ਪਰ ਇੰਨੀ ਬਾਣੀ ਕੰਠ ਹੈ, ਜਦੋਂ ਕੀਰਤਨ ਕਰਦੇ ਨੇ ਸੰਗਤਾਂ ਬੜੇ ਆਨੰਦ ਨਾਲ ਸਰਵਣ ਕਰਦੀਆਂ ਨੇ। ਦੂਰ ਨਾ ਜਾਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਅੰਦਰ ਜਿਹੜੇ 15 ਭਗਤ ਸਾਹਿਬਾਨ ਬੈਠੇ ਨੇ ਨਾ ਸੰਗਤ ਜੀ, ਉਹਨਾਂ ਦੇ ਵਿੱਚੋਂ ਇੱਕ ਭਗਤ ਸੂਰਦਾਸ ਅੱਖਾਂ ਤੋਂ ਹੀਣੇ ਨੇ। ਭਗਤ ਸੂਰਦਾਸ ਦੇ ਆਹ ਅੱਖਾਂ ਨਹੀਂ ਸੀਗੀਆਂ ਜਗਤ ਤਮਾਸ਼ਾ ਵੇਖਣ ਵਾਲੀਆਂ, ਪਰ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਾਮਲ ਹੈ। ਕਿੱਡੀ ਕਮਾਲ ਦੀ ਗੱਲ ਹੈ। ਇਸ ਕਰਕੇ ਅੰਧਾ ਦਾ ਭਾਵ, ਜਿਹਦੇ ਕੋਲ ਅੱਖਾਂ ਹੋਣ ਦੇ ਬਾਵਜੂਦ ਵੀ ਕੰਮ ਨਹੀਂ ਲੈ ਰਿਹਾ, ਅਗਿਆਨੀ ਹੈ, ਪਰਮਾਤਮਾ ਤੁਹਾਡੇ ਅੰਗ ਸੰਗ ਹੈ ਪਰ ਅੰਨਾ ਉਹਨੂੰ ਵੇਖਦਾ। ਇੱਕ ਨਾ ਸ਼ਬਦ ਆਪਾਂ ਆਮ ਵਰਤਦੇ ਹਾਂ, ਸਾਡੇ ਘਰਾਂ 'ਚ ਵੀ ਆਪਣੇ ਬੱਚਿਆਂ ਲਈ ਵੀ ਆਪਾਂ ਵਰਤ ਲੈਂਦੇ ਹਾਂ, ਕੋਈ ਚੀਜ਼ ਬਿਲਕੁਲ ਕੋਲੇ ਪਈ ਹੋਵੇ, ਬਿਲਕੁਲ ਨਾਲ ਪਈ ਹੋਵੇ, ਮੈਨੂੰ ਆਪਾਂ ਨੂੰ ਦਿਸੇ ਨਾ, ਅਤੇ ਅਗਲਾ ਕਹਿੰਦਾ ਤੂੰ ਅੰਨਾ ਹੋ ਗਿਆ, ਆਹ ਤਾਂ ਪਈ ਹੈ, ਅੰਨਾ ਤੂੰ, ਆਹ ਤਾਂ ਤੇਰੇ ਸਾਹਮਣੇ ਪਈ ਹੈ। ਉਹਦਾ ਭਾਵ ਹੀ ਇਹ ਹੁੰਦਾ। ਇੱਥੇ ਗੁਰੂ ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਤੁਹਾਡੇ ਅੰਗ ਸੰਗ ਹੈ, ਤੁਹਾਡੇ ਨਾਲ ਹੈ, ਉਹਨੂੰ ਤੁਸੀਂ ਦੂਰ ਜਾਣ ਰਹੇ ਹੋ। ਤਾਂ ਕਹੋ ਅੰਧਾ ਜਾਣ ਤੋਂ ਦੂਰੇ, ਜਾ ਕੀ ਟਹਿਲ ਪਾਵੈ ਦਰਗਹ ਮਾਨ, ਤੇ ਸਹਿਬ ਸਾਰੇ ਮੁਗਧ ਅਜਾਨ। ਜਿਹਦੀ ਸੇਵਾ ਕੀਤੀ ਆ, ਦਰਗਾਹ ਦੇ ਵਿੱਚ ਵੀ ਮਾਣ ਪਾਇਆ ਜਾ ਸਕਦਾ, ਦਰਗਾਹ ਦੇ ਵਿੱਚ ਵੀ ਤੁਹਾਨੂੰ ਸਨਮਾਨ ਮਿਲੇ। ਕਹਿੰਦੇ ਉਹਨੂੰ ਇਹ ਮੁਗਧ ਅਜਾਨ ਤਿਆਗੀ ਬੈਠਾ। ਆਪਾਂ ਜਣੇ ਖਣੇ ਦੀ ਸੇਵਾ ਕਰਦੇ ਹਾਂ, ਜਣੇ ਖੜੇ ਦੀ ਸੇਵਾ ਕਰਨ ਦੇ ਨਾਲ ਚਲੋ ਉਹਦੇ ਫਲ ਮਿਲਦੇ ਹੋਣਗੇ ਸੇਵਾ, ਪਰ ਜਿਹੜਾ ਦਰਗਾਹ ਦੇ ਵਿੱਚ ਮਾਨ ਸਨਮਾਨ ਸਤਿਕਾਰ ਹੈ, ਉਹ ਤਾਂ ਪਰਮੇਸ਼ਰ ਦੀ ਸੇਵਾ ਕਰਨ ਦੇ ਨਾਲ ਹੀ ਹੈ, ਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਹੈ। ਇਹਦੇ ਵਿੱਚ ਕੋਈ ਦੋਰਾਵਾਂ ਨੂੰ ਮਿਲੇ ਹੈ। ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕੀਤੀ ਭਾਈ ਡੱਲੇ ਨੇ, ਭਾਈ ਡੱਲੇ ਨੇ ਸੇਵਾ ਕੀਤੀ। ਮਹਾਰਾਜ ਕਹਿੰਦੇ ਭਾਈ ਮੰਗ ਕੀ ਮੰਗਦਾ, ਤੇਰੇ ਤੋਂ ਖੁਸ਼ ਹੋਏ ਆ। ਕਹਿੰਦਾ ਜੀ ਚਰਨਾਂ 'ਚ ਬੜੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਨਹੀਂ, ਦੁਨੀਆਂ ਦਾ ਰਾਜ ਭਾਗ ਦੇ ਸਕਦੇ ਹਾਂ, ਬਹੁਤ ਕੁਝ। ਕਹਿੰਦਾ ਨਹੀਂ ਜੀ, ਇੱਛਾ ਇਹੀ ਹੈ, ਕਿਰਪਾ ਕਰੋ। ਫਿਰ ਮਹਾਰਾਜ ਨੇ ਕਿਰਪਾ ਵੀ ਕੀਤੀ, ਮਾਨ ਸਨਮਾਨ ਵੀ ਬਖਸ਼ਿਆ, ਔਰ ਉਹਨੂੰ ਆਪਣੇ ਚਰਨਾਂ 'ਚ ਬੜੀ ਜਿੰਨੀ ਥਾਂ ਦੇ ਕੇ ਵੀ ਨਿਵਾਜਿਆ। ਕਹਿਣ ਤੋਂ ਭਾਵ ਕਿੱਡਾ ਸਤਿਕਾਰ। ਮਹਾਰਾਜ ਇੱਥੇ ਕੀ ਕਹਿ ਰਹੇ ਨੇ? ਕਹਿੰਦੇ ਤਿਸ ਪਰ ਆਮ ਮਨੁੱਖ ਉਹਨੂੰ ਅਣਜਾਣਤਾ ਕਰਕੇ ਵਿਸਾਰ ਦਿੰਦਾ ਹੈ।

ਲਓ ਇਹ ਤੀਸਰੇ ਬੰਦ ਦੀਆਂ ਚੌਥੀ ਅਸ਼ਟਪਦੀ ਹੈ ਸੁਖਮਨੀ ਸਾਹਿਬ ਜੀ ਦੀ ਤੀਸਰਾ ਬੰਦ ਹੈ ਤੀਸਰੇ ਬੰਦ ਦੀਆਂ ਅਖੀਰਲੀਆਂ ਪੰਕਤੀਆਂ ਦੇ ਅੰਦਰ ਸਾਹਿਬ ਕਹਿੰਦੇ ਸਦਾ ਸਦਾ ਇਹ ਭੁੱਲਣਹਾਰ ਇਹਨੇ ਇੱਕ ਨਹੀਂ ਭੁੱਲ ਕੀਤੀ ਬੰਦੇ ਨੇ ਇਹ ਸਦਾ ਹੀ ਭੁੱਲਾਂ ਕਰਦਾ ਆਇਆ ਬਾਰ ਬਾਰ ਭੁੱਲਦਾ ਆਇਆ ਪਤਾ ਨਹੀਂ ਪਰਮਾਤਮਾ ਨੇ ਸਾਨੂੰ ਕਿੰਨੀ ਕੁ ਵਾਰ ਕੀ ਕੁਝ ਦਿੱਤਾ ਪਰ ਅਸੀਂ ਉਹਦਾ ਦਿੱਤਾ ਹੋਇਆ ਭੁੱਲਦੇ ਆਏ ਹਾਂ ਮਾਫ਼ੀ ਦੇਣੀ ਆਪਣੇ ਅੰਦਰ ਝਾਤ ਮਾਰਿਓ ਕਦੇ ਵੀ ਸਾਨੂੰ ਬਹੁਤ ਕੁਝ ਉਹ ਦਿੱਤਾ ਜਿਹਦੇ ਬਦਲੇ ਅਸੀਂ ਉਹਦਾ ਸ਼ੁਕਰਾਨਾ ਕਰਨਾ ਹੀ ਭੁੱਲ ਗਏ ਧੰਨਵਾਦ ਕਰਨਾ ਹੀ ਭੁੱਲ ਗਏ ਤੂੰ ਮਾ ਤੂੰ ਠਾਕੁਰ ਤੋਂ ਪੈ ਅਰਦਾ ਜੀਓ ਪਿੰਡ ਸਭ ਤੇਰੀ ਰਾਸ ਤੋਂ ਮਾਤ ਪਿਤਾ ਹਾਂ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕਿੰਨੇ ਹੀ ਕੁਝ ਦਿੱਤਾ ਪਰ ਅਸੀਂ ਭੁੱਲ ਜਾਂਦੇ ਹਾਂ ਸਾਨੂੰ ਉਹੀ ਯਾਦ ਰਹਿੰਦਾ ਵੀ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਗੁੱਸੇ ਗਿਲੇ ਰੋਸੇ ਸਿਕਵੇ ਪਰ ਜੋ ਕੁਝ ਦਿੱਤਾ ਬਹੁਤ ਕੁਝ ਦੇ ਕੇ ਅਸੀਂ ਲੈ ਕੇ ਉਹ ਤੋਂ ਭੁੱਲ ਗਏ ਨਾਨਕ ਰਾਖਨ ਹਾਰ ਅਪਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਨਾਮ ਦੀ ਵਰਤੋਂ ਕਰਦੇ ਆ ਇੱਥੇ ਸਮਾਪਤੀ ਤੇ ਕਹਿੰਦੇ ਨੇ ਭਾਈ ਉਹ ਜਿਹੜਾ ਰੱਖਣ ਹਾਰ ਹੈ ਉਹ ਅਪਰੰਪਾਰ ਹੈ ਉਹ ਸਾਰਿਆਂ ਦੀ ਰਾਖੀ ਕਰਨ ਵਾਲਾ ਹੈ ਇਹ ਨਿਰਗੁਣਿਆਰੇ ਜੀਵ ਹੇ ਅਣਜਾਣ ਜੀਵ ਹੇ ਬੇਸਮਨ ਜੀਵ ਔਰ ਧਿਆਨ ਦੇ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਯਾਦ ਰੱਖਿਆ ਕਰ ਜਿਨ ਕੀਆ ਤਿਸ ਚੀਤ ਰੱਖ ਜਿਹਨੇ ਤੈਨੂੰ ਸਿਰਜਿਆ ਜਿਹਨੇ ਤੈਨੂੰ ਪੈਦਾ ਕੀਤਾ ਜਿਹਨੇ ਤੇਰੀ ਰੱਖਿਆ ਕੀਤੀ ਹੈ ਉਹਨੂੰ ਸਦਾ ਸਿਮਰ ਉਸੇ ਨੇ ਤੇਰੇ ਨਾਲ ਨਿਭਣਾ ਹੋਰ ਕਿਸੇ ਨੇ ਨਾਲ ਨਹੀਂ ਨਿਭਣਾ ਬਾਕੀ ਤਮਾਮ ਰਿਸ਼ਤੇ ਨੇ ਨਾਤੇ ਨੇ ਸੰਬੰਧ ਨੇ ਇਹ ਥੁੜ ਚਿਰੇ ਨੇ ਇਹਨਾਂ ਦਾ ਸੰਬੰਧ ਸਦੀਵੀ ਨਹੀਂ ਹੈ ਇਸ ਕਰਕੇ ਮਹਾਰਾਜ ਨੇ ਬਹੁਤ ਜਿਹੜਾ ਸੀ ਜ਼ੋਰ ਦੇ ਕੇ ਵਾਰ ਵਾਰ ਇਹ ਗੱਲ ਸਾਨੂੰ ਚੇਤੇ ਕਰਵਾਈ ਹੈ ਸੁਖਮਨੀ ਸਾਹਿਬ ਆਪ ਜੀ ਰੋਜ਼ ਪੜ੍ਹਦੇ ਹੋ ਤੁਹਾਨੂੰ ਕੰਠ ਵੀ ਹੋਣਾ ਪਰ ਇਹ ਪੰਕਤੀਆਂ ਨੂੰ ਸਮਝਣਾ ਕਿਉਂਕਿ ਬਾਣੀ ਆਪਾਂ ਬਹੁਤ ਪੜ੍ਹਦੇ ਹਾਂ ਮੁਬਾਰਕ ਹੈ ਚੰਗੀ ਗੱਲ ਹੈ ਪਰ ਵਿਚਾਰਨਾ ਵੀ ਹੈ ਇਹਨੂੰ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਇਹਨੂੰ ਵਿਚਾਰਨਾ ਰੱਖਿਆ ਕਰਨ ਵਾਲਾ ਉਹੀ ਹੈ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਪਾਉ ਕਿਹਾ ਕਾੜਾ ਜੀਓ ਕੋਈ ਡਾਊਟ ਨਹੀਂ ਮਨ ਚ ਆਉਣਾ ਚਾਹੀਦਾ ਕੋਈ ਸ਼ੰਕਾ ਨਹੀਂ ਆਉਣਾ ਚਾਹੀਦਾ ਉਹਨੇ ਸਾਡੀ ਪਹਿਲਾਂ ਐਸੀਆਂ ਐਸੀਆਂ ਥਾਵਾਂ ਤੇ ਰੱਖਿਆ ਕੀਤੀ ਹੈ ਜਿੱਥੇ ਹੋਰ ਕੋਈ ਰੱਖਿਆ ਕਰੇ ਨਹੀਂ ਸੀ ਸਕਦਾ ਉਹਨੇ ਉੱਥੇ ਰੱਖਿਆ ਸਾਡੀ ਕਰਨੀ ਹੈ ਜਿੱਥੇ ਹੋਰ ਕੋਈ ਸਾਡੀ ਰੱਖਿਆ ਕਰਨ ਦੇ ਸਮਰੱਥ ਨਹੀਂ ਹੈ ਬਸ ਉਸ ਪਰਮਾਤਮਾ ਦੀ ਓਟ ਵਾਹਿਗੁਰੂ ਤੁਹਾਡੀ ਇੱਜ਼ਤ ਬਣਾਈ ਰੱਖੇ ਵਾਹਿਗੁਰੂ ਤੁਹਾਡੀ ਰੱਖਿਆ ਕਰੇ ਉਹਦਾ ਮਿਹਰ ਦਾ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਰਹੇ ਫਿਰ ਸਾਡਾ ਜੀਵਨ ਸਫਲ ਹੋਏਗਾ ਪਰ ਅਸੀਂ ਉਹਦਾ ਸਿਮਰਨ ਅਸੀਂ ਉਹਦਾ ਚੇਤਾ ਅਸੀਂ ਉਹਦੇ ਚਰਨਾਂ ਚ ਅਰਦਾਸ ਅਸੀਂ ਉਹਦੀ ਓਟ ਅਸੀਂ ਉਹਦਾ ਆਸਰਾ ਲੈਂਦੇ ਰਹੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਧੰਨਵਾਦ ਸਾਰੀ ਸੰਗਤ ਦਾ ਭੁੱਲ ਚੁੱਕ ਦੀ ਮਾਫ਼ੀ ਤੁਸੀਂ ਬੜੇ ਟਿਕਾਅ ਨਾਲ ਸਰਵਣ ਕੀਤਾ ਮਹਾਰਾਜ ਤੁਹਾਡੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨ ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਪਾਠ ਵੀ ਜੁੜੀਏ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਾਹਿਬ ਹੋਵੇਗਾ।

ਗਈ ਹੈ। ਭਾਈ ਜਤਿੰਦਰ ਸਿੰਘ ਦੇ ਪਰਿਵਾਰ ਵੱਲੋਂ ਬੀਬੀ ਕਰਮਨ ਕੌਰ ਦੇ ਜਨਮ ਦਿਨ ਤੇ ਦੇਗ ਸੇਵਾ ਹੋਈ ਹੈ। ਪਾਤਸ਼ਾਹ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ

ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ। ਖੋਜ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ ਹਮ ਭੀਖਕ ਭੇਖਾਰੀ ਤੇਰੇ

मद पूरन अंत पूरन परमेश्वर है।

ਖਿਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ

0: ਹਾਜ਼ਰੀ ਆਪ ਸੰਗਤ ਦਸਾਂ ਪਾਸੋਂ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਆਪ ਸੰਗਤਾਂ ਨੂੰ ਇਸੇ ਤਰ੍ਹਾਂ ਗੁਰਬਾਣੀ ਵਿਚਾਰ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਜੱਥਾ। ਹੁਣ ਸਮਾਂ ਕਥਾ ਦਾ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਤਿੰਨਾਂ ਪਾਸੋਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

कथा पुरातन इउं सुनी भगतन की बाणी सागल दुष्ट खंड खंड किए

ਭਾਈ ਸਾਹਿਬ ਜੀ ਬਾਲ ਬੁੱਧੀ ਦੀ ਗੱਲ ਕਰ ਰਹੇ ਨੇ, ਬਚਪਨੇ ਦੀ ਗੱਲ ਕਰ ਰਹੇ ਨੇ। ਦੇਖੋ ਮਨੁੱਖ ਦੀਆਂ ਤਿੰਨ ਅਵਸਥਾਵਾਂ ਨੇ, ਜਿਹਨੂੰ ਵੀ ਜੀਵਨ ਮਿਲਿਆ ਅਵਸਥਾਵਾਂ ਤਿੰਨ ਹੀ ਨੇ, ਬਾਲ, ਜਵਾਨੀ ਔਰ ਬਿਰਧ ਅਵਸਥਾ। ਚੌਥੀ ਅਵਸਥਾ ਨਹੀਂ ਹੈ, ਚੌਥੀ ਸਟੇਜ ਸੰਸਾਰ ਤੋਂ ਉੱਠ ਜਾਣਾ ਹੀ ਹੈ। ਮਹਾਰਾਜ ਨੇ ਜਿਵੇਂ ਬਾਣੀ 'ਚ ਆਖਿਆ ਬਾਲ, ਜਵਾਨੀ, ਬਿਰਧ, ਫੁੰਨ, ਤੀਨ ਅਵਸਥਾ, ਜਾਨ। ਹਰ ਮਨੁੱਖ ਦੇ ਉੱਪਰ ਬਚਪਨਾ ਆਉਂਦਾ ਹੈ, ਜਵਾਨੀ ਆਉਂਦੀ ਹੈ, ਬੁਢੇਪਾ ਆਉਂਦਾ। ਗਰੀਬ ਹੈ ਭਾਵੇਂ ਅਮੀਰ ਹੈ, ਉਹ ਵੱਖਰੀ ਗੱਲ ਹੈ ਵੀ ਕਿਸੇ ਨੇ ਬਚਪਨ ਦਾ ਵੀ ਆਨੰਦ ਨਹੀਂ ਲਿਆ, ਗਰੀਬੀ ਦੇ ਵਿੱਚ, ਮਜਬੂਰੀਆਂ 'ਚ, ਤੰਗੀਆਂ ਤੁਰਸੀਆਂ 'ਚ ਵਿਚਾਰੇ ਦਾ ਬਚਪਨ ਵੀ ਰੁਲ ਗਿਆ। ਕਿੰਨੇ ਹੀ ਬੱਚੇ ਐਸੇ ਨੇ ਜਿਹਨਾਂ ਦਾ ਬਚਪਨ ਰੁਲੇ ਜਾਂਦਾ, ਕਈਆਂ ਦੀ ਜ਼ਬਾਨੀ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆਈ ਕਦੋਂ ਗਈ। ਉਹ ਕੁਝ ਇਸ ਤਰ੍ਹਾਂ ਦੇ ਕਹਿਣ ਤੋਂ ਭਾਵ ਜ਼ਿੰਮੇਵਾਰੀਆਂ ਹੇਠ ਦੱਬੇ ਜਾਂਦੇ ਨੇ, ਮਜਬੂਰੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਨੇ, ਦੁਸ਼ਵਾਰੀਆਂ ਉਹਨਾਂ ਨੂੰ ਘੇਰ ਲੈਂਦੀਆਂ ਨੇ, ਇਸੇ ਤਰ੍ਹਾਂ ਬੁਢੇਪਾ ਹੈ। ਪਰ ਚਲੋ ਜਿਹਨਾਂ ਕੋਲ ਸੁੱਖ ਸਾਧਨ ਨੇ ਉਹਨਾਂ ਨੇ ਬਚਪਨ ਦਾ ਆਨੰਦ ਲਿਆ, ਖੇਡਾਂ ਕਰੀਆਂ, ਮੌਜਾਂ ਕਰੀਆਂ, ਪੜ੍ਹਾਈ ਕਰੀ, ਜਵਾਨੀ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਲੁਤਫ ਲਿਆ, ਇੰਜੋਏ ਕੀਤਾ, ਪਰ ਫਿਰ ਵੀ ਬੁਢੇਪਾ ਤੇ ਆਉਣਾ ਹੀ ਨੇ। ਬੁਢੇਪਾ ਦੁਖਦਾਈ ਅਵਸਥਾ ਹੈ। ਇੱਥੇ ਆ ਕੇ ਸਰੀਰ ਦੇ ਤਕਰੀਬਨ ਤਕਰੀਬਨ ਸਾਰੇ ਇੰਦਰੇ ਕਮਜ਼ੋਰ ਪੈ ਜਾਂਦੇ ਨੇ, ਜਿਵੇਂ ਬਾਬਾ ਜੀ ਨੇ ਬਾਣੀ 'ਚ ਆਖਿਆ, ਨੈਣ ਹੁਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧ ਬਾਨੀ, ਰੂਧਾ ਕੰਠ ਸ਼ਬਦ ਨਹੀਂ ਉੱਚਰਿਆ। ਅਬ ਕਿਆ ਕਰੇ ਹੈ ਪ੍ਰਾਣੀ, ਸਰੀਰ ਦਾ ਅੰਗ ਅੰਗ ਦੁਖਣ ਲੱਗ ਜਾਂਦਾ, ਫਰਕ ਪੈ ਜਾਂਦਾ। ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵੀ ਜਿਹੜੀ ਬਚਪਨ ਦੀ ਅਵਸਥਾ, ਬਾਲ ਅਵਸਥਾ ਜਿਹੜੀ ਹੈ, ਔਰ ਉਹਦਾ ਜ਼ਿਕਰ ਭਾਈ ਸਾਹਿਬ ਜੀ ਕਰਦੇ ਨੇ, ਤੇ ਇਹ ਅਣਜਾਣਪੁਣਾ ਵੀ ਹੁੰਦਾ, ਇੱਥੇ ਬੇਸਮਝੀ ਵੀ ਹੁੰਦੀ ਹੈ, ਇੱਥੇ ਭੋਲਾਪਣ ਵੀ ਹੁੰਦਾ, ਸਾਰੇ ਸਮਾਨਾਰਥਕ ਸ਼ਬਦ ਨੇ। ਪਰ ਇੱਥੇ ਕਹਿੰਦੇ ਜਿਵੇਂ ਬੱਚਾ ਹੈ ਜਿਹੜਾ ਅਣਜਾਣ ਹੁੰਦਾ ਔਰ ਉਹ ਭੋਲਾ ਹੁੰਦਾ, ਉਹਦੇ ਕੋਲ ਇੰਨੀ ਸਮਝ ਨਹੀਂ ਹੁੰਦੀ, ਪਕੜ ਨਹੀਂ ਹੁੰਦੀ, ਨੌਲੇਜ ਨਹੀਂ ਹੁੰਦੀ, ਤਜਰਬਾ ਨਹੀਂ ਹੁੰਦਾ ਬੱਚੇ ਕੋਲ। ਤੇ ਕਹਿੰਦੇ ਜਿਹੜਾ ਬਾਲ ਬੁੱਧੀ ਆ ਉਹ ਕਿਸੇ ਪ੍ਰਕਾਰ ਦੀ ਸੋਝੀ ਨਾ ਹੋਣ ਕਰਕੇ, ਕਿਉਂਕਿ ਜਿਵੇਂ ਜਿਵੇਂ ਵੱਡਾ ਹੋਊਗਾ, ਮਾਤਾ ਪਿਤਾ ਸਿਖਾਉਣਗੇ ਉਹਨੂੰ, ਮਾਂ ਨੇ ਸਿਖਾਉਣਾ, ਪਿਤਾ ਨੇ ਸਿਖਾਉਣਾ, ਸਭ ਤੋਂ ਪਹਿਲਾਂ ਉਸਤਾਦ ਤੇ ਮਾਂ ਹੀ ਹੁੰਦੀ ਹੈ ਬੱਚੇ ਦੀ, ਫਿਰ ਪਿਤਾ ਨੇ ਸਿਖਾਉਣਾ, ਭੈਣਾਂ ਭਰਾਵਾਂ ਤੋਂ ਸਿੱਖਣਾ, ਸਮਾਂ ਪਾ ਕੇ ਸਕੂਲ ਚਲੇ ਜਾਣਾ, ਕਾਲਜ ਚਲੇ ਜਾਣਾ, ਯੂਨੀਵਰਸਿਟੀ ਚਲੇ ਜਾਣਾ, ਸਾਰੀ ਜ਼ਿੰਦਗੀ ਮਨੁੱਖ ਸਿੱਖਦਾ ਰਹਿੰਦਾ। ਪਰ ਛੋਟੀ ਉਮਰ ਹੈ ਜਦੋਂ ਬਾਲ ਬੁੱਧੀ ਹੈ, ਕਹਿੰਦੇ ਬਾਲ ਬੁੱਧੀ ਅਤੇ ਕਿਸੇ ਪ੍ਰਕਾਰ ਦੀ ਸੋਝੀ ਨਾ ਹੋਣ ਕਰਕੇ ਜਿਹੜਾ ਬਾਲਕ ਹੈ ਉਹ ਅਣਜਾਣ ਹੈ। ਤੇ ਫਿਰ ਕੀ ਹੈ, ਅਣਜਾਣ ਕਰਕੇ ਕੀ ਹੈ, ਕਰਤ ਨਾ ਇੱਛਾ ਕਸ ਮਿੱਤਰ ਸਤਰਤਾ ਨਾ ਜਾਣੈ, ਉਹ ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ ਕਰਦਾ, ਕੋਈ ਖਾਸ ਤਰ੍ਹਾਂ ਦੀ ਉਹਦੀ ਕੋਈ ਇੱਛਾ ਨਹੀਂ ਹੁੰਦੀ ਬੱਚੇ ਦੀ। ਚਲੋ ਖੇਡਾਂ ਨੇ ਜਾਂ ਕੋਈ ਮਾੜਾ ਮੋਟਾ ਖਾਣ ਪੀਣ ਦਾ, ਜਿਵੇਂ ਮਹਾਰਾਜ ਬਾਣੀ 'ਚ ਆਖਿਆ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤਾਂ ਗੱਲ ਵੱਖਰੀ ਹੈ। ਪਰ ਉਹਨੂੰ ਕੋਈ ਇਹ ਨਹੀਂ ਹੁੰਦਾ ਵੀ ਜ਼ਮੀਨ ਮੇਰੇ ਨਾਮ ਲਗਾ ਦਿਉ, ਘਰ ਮੇਰੇ ਨਾਮ ਲਗਾ ਦਿਉ, ਔਰ ਕੋਈ ਵੱਡੀ ਮੇਰੇ ਕੋਲ ਧਨ ਹੋਣਾ ਚਾਹੀਦਾ, ਕੋਈ ਮੇਰੀ ਜੈ ਜੈਕਾਰ ਹੋਣੀ ਚਾਹੀਦੀ ਹੈ ਮੈਨੂੰ, ਐਸਾ ਉਹਦੀ ਮਨ ਦੇ ਵਿੱਚ ਨਹੀਂ ਹੁੰਦਾ। ਉਹ ਜਿਵੇਂ ਜਿਵੇਂ ਵੱਡਾ ਹੋਏਗਾ ਤਿਵੇਂ ਤਿਵੇਂ ਇਹਨਾਂ ਚੀਜ਼ਾਂ ਦਾ ਉਹਦੇ ਉੱਪਰ ਪ੍ਰਭਾਵ ਪਏਗਾ, ਪਰ ਉਹਦੀ ਕਿਸੇ ਕੋਈ ਖਾਸ ਇੱਛਾ ਨਹੀਂ ਹੁੰਦੀ। ਚਲੋ ਖੇਡਣਾ ਤੇ ਇਹ ਤਾਂ ਇਤਿਹਾਸਿਕ ਹੈ, ਕਹਿੰਦੇ ਉਹ ਕੋਈ ਖਾਸ ਇੱਛਾ ਨਹੀਂ ਰੱਖਦਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਬਾਲ ਬੁੱਧੀ ਦੀ, ਜਿਹੜੀ ਸਭ ਤੋਂ ਨਿਆਰੀ ਗੱਲ ਇਹ ਹੈ ਵੀ ਉਹ ਕਿਸੇ ਨਾਲ ਮਿੱਤਰਤਾ ਤੇ ਦੁਸ਼ਮਣੀ ਨਹੀਂ ਜਾਣਦਾ। ਉਹਦਾ ਕੋਈ ਦੁਸ਼ਮਣ ਨਹੀਂ ਹੁੰਦਾ, ਨਾ ਉਹਦਾ ਕੋਈ ਮਿੱਤਰ ਹੁੰਦਾ, ਸਾਰੇ ਉਹਦੇ ਮਿੱਤਰ ਹੁੰਦ, ਸਾਰਿਆਂ ਨੂੰ ਉਹ, ਕਿਉਂਕਿ ਅਵਸਥਾ ਹੀ ਐਸੀ ਹੈ ਮਾੜੀ ਜਿਹੀ ਗੱਲ ਤੇ ਉਹ ਸਾਰਿਆਂ ਨਾਲ। ਵੱਖਰੀ ਗੱਲ ਹੈ ਵੀ ਉਹ, ਅਸੀਂ ਕਈ ਵਾਰੀ ਆਪ ਹੀ ਬੱਚਿਆਂ ਨੂੰ ਕਹਿ ਦਿੰਦੇ ਵੀ ਇਹਦੇ ਨਾਲ ਬੋਲਣਾ ਨਹੀਂ, ਇਹਦੇ ਨਾਲ ਇਹ ਹੈ ਇਹ ਹੈ, ਪਰ ਬਾਲ ਬੁੱਧੀ ਵਾਲਾ ਬੱਚਾ ਬਿਲਕੁਲ ਨਿਸ਼ਕਪਟ ਹੁੰਦਾ, ਨਿਰਵੈਰ ਹੁੰਦਾ, ਉਹਦੇ ਨਾਲ ਕਿਸੇ ਦਾ ਕੋਈ ਵੈਰ ਨਹੀਂ ਹੁੰਦਾ। ਇਸੇ ਕਰਕੇ ਬੱਚੇ ਮਿੰਟ 'ਚ ਲੜ ਪੈਂਦੇ ਨੇ, ਮਿੰਟ 'ਚ ਫਿਰ ਇਕੱਠੇ ਹੋ ਜਾਂਦੇ ਨੇ, ਮਿੰਟ 'ਚ ਥੋੜ੍ਹੇ ਜਿਹੇ ਔਖੇ ਹੋ ਗਏ, ਅਤੇ ਮਾਤਾ ਪਿਤਾ ਉਹਨਾਂ ਨੂੰ ਲੈ ਕੇ ਕਈ ਵਾਰੀ ਕਿੱਥੋਂ ਤੱਕ ਚਲੇ ਜਾਂਦੇ ਨੇ, ਬੱਚੇ ਫਿਰ ਖੇਡਣ ਲੱਗ ਜਾਂਦੇ ਨੇ। ਇਸ ਕਰਕੇ ਆਪਾਂ ਕਹਿੰਦੇ ਬੱਚਿਆਂ ਦੀ ਕਾਹਦੀ ਲੜਾਈ ਹੈ ਜੀ, ਜਾਂ ਬੱਚਿਆਂ ਦਾ ਕਾਹਦਾ ਝਗੜਨਾ ਜੀ, ਬੱਚਿਆਂ ਦੇ ਪਿੱਛੇ ਕਾਹਦੇ ਆਪਾਂ ਨੇ ਫਰਕ ਪਾਉਣੇ ਨੇ, ਬੱਚਿਆਂ ਦਾ ਕੀ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ, ਉਹਨਾਂ ਨੂੰ ਸਮਝ ਨਹੀਂ ਹੈ, ਔਰ ਉਹ ਭੋਲਾਪਣ ਉਹਨਾਂ ਕੋਲ, ਉਹ ਅਣਜਾਣ ਨੇ। ਹੁਣ ਇਹ ਇੱਕ ਉਦਾਹਰਣ ਦਿੱਤੀ ਹੈ ਸਿਰਫ ਭਾਈ ਸਾਹਿਬ ਜੀ ਨੇ, ਕਹਿੰਦੇ ਨੇ ਕਰਤ ਨਾ ਇੱਛਾ ਕੱਛ ਮਿੱਤਰ ਸਤਰਤਾ ਨਾ ਜਾਣੈ। ਉਹ ਵੱਖਰੀ ਗੱਲ ਹੈ ਵੀ ਕਈ ਉਹਦਾ ਪਿਤਾ ਜਿਹੜਾ ਜਾਂ ਉਹਦੇ ਕੋਈ ਵੱਡੇ ਇਹ ਸੋਚਣ ਲੱਗ ਜਾਣ ਵੀ ਪਤਾ ਨਹੀਂ ਇਹ
ਕੀ ਲੈ ਲਏਗਾ, ਕੀ ਖੋ ਲਏਗਾ, ਤੇ ਉਹਦੇ ਤੋਂ ਈਰਖਾ ਕਰਨ, ਜੈਲਸੀ ਕਰਨ, ਪਰ ਬੱਚੇ ਨੂੰ ਤਾਂ ਨਹੀਂ ਪਤਾ ਨਾ। ਫਾਰ ਐਗਜ਼ਾਮਪਲ, ਉਦਾਹਰਣ ਦੇ ਤੌਰ 'ਤੇ ਬੇਨਤੀ ਕਰਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਜਦੋਂ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਨਾ ਮਾਤਾ ਗੰਗਾ ਜੀ ਦੇ ਨਾਲ 1599 ਈਸਵੀ ਨੂੰ, ਗੁਰੂ ਸਾਹਿਬ ਜੀ ਦੇ ਘਰ ਕੋਈ ਔਲਾਦ ਰੂਪੀ ਫੁੱਲ ਨਾ ਖਿੜਿਆ। ਕਈ ਸਾਲ ਲੰਘ ਗਏ ਸੀ, ਨਾ ਪੁੱਤਰ ਨੇ ਜਨਮ ਲਿਆ ਨਾ ਧੀ ਨੇ। ਜਿਹੜਾ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਪ੍ਰਿਥੀ ਚੰਦ, ਉਹਦਾ ਪੁੱਤਰ ਸੀ ਮਿਹਰਬਾਨ। ਗੁਰੂ ਸਾਹਿਬ ਉਹਨੂੰ ਪਿਆਰ ਲਾਡ ਕਰਦੇ ਸੀਗੇ, ਚਲੋ ਤੇ ਰਿਸ਼ਤੇਦਾਰੀ ਦੇ ਵਿੱਚ ਚਾਚਾ ਲੱਗਣ ਕਰਕੇ, ਹੈ ਨਾ। ਤੇ ਪ੍ਰਿਥੀ ਚੰਦ ਇਹ ਸੋਚਦਾ ਸੀ ਵੀ ਇਹਨਾਂ ਦੇ ਘਰ ਕਿਹੜਾ ਕੋਈ ਹੋਣਾ ਬੱਚਾ, ਵੀ ਸਾਰੇ ਕਹੇ ਦਾ ਮਾਲਕ ਮੇਰੇ ਬੱਚੇ ਨੇ ਬਣਨਾ। ਹਾਲਾਂਕਿ ਹੋ ਸਕਦਾ ਮਿਹਰਬਾਨ ਦੇ ਮਨ 'ਚ ਇਹ ਨਾ ਹੋਵੇ ਮੈਂ ਗੁਰੂ ਬਣਨਾ, ਹੋ ਸਕਦਾ ਮਿਹਰਬਾਨ ਦੇ ਮਨ 'ਚ ਨਾ ਹੋਵੇ ਮੈਨੂੰ ਵੀ ਮੈਂ ਇਹਨਾਂ ਦੀ ਗੱਦੀ ਲੈਣੀ ਹੈ, ਪਰ ਪ੍ਰਿਥੀ ਚੰਦ ਕਿਤੇ ਨਾ ਕਿਤੇ ਸੋਚਦਾ ਸੀ। ਚਲੋ ਇੱਕ ਘਟਨਾ ਵਾਪਰਦੀ ਹੈ, ਸਾਖੀ ਹੈ ਵੀ ਇੱਕ ਵਾਰੀ ਕਿਸੇ ਨੇ ਬਹੁਤ ਸੁੰਦਰ ਵਸਤਰ ਲਿਆ ਕੇ ਮਾਤਾ ਗੰਗਾ ਜੀ ਨੂੰ ਭੇਟ ਕੀਤੇ, ਉਹਨਾਂ ਨੇ ਸਾਂਭ ਲਏ, ਉਹ ਰੱਖ ਲਏ। ਇੱਕ ਵਕਤ ਆਇਆ ਸਰਦੀਆਂ ਦੇ ਦਿਨਾਂ ਤੋਂ ਬਾਅਦ ਜਦੋਂ ਘਰ ਦੇ ਕੱਪੜਿਆਂ ਨੂੰ ਧੁੱਪ ਲਵਾਉਣ ਲੱਗੇ ਨਾ, ਉਹ ਕਿਤੇ ਕੱਪੜੇ ਜਿਹੜੇ ਸੀ ਕਿਸੇ ਪ੍ਰੇਮੀ ਨੇ, ਕਿਸੇ ਸ਼ਰਧਾਲੂ ਨੇ, ਕਿਸੇ ਸੰਗਤ ਨੇ ਭੇਟਾ ਕੀਤੇ ਸੀ, ਉਹ ਘੱਗਰਾ ਲਿਖਿਆ ਕਈਆਂ ਥਾਵਾਂ 'ਤੇ, ਬਹੁਤ ਸੋਹਣੇ ਵਸਤਰ ਸੀ, ਚਲੋ ਇੱਦਾਂ ਕਹਿ ਲਓ, ਉਹਨਾਂ ਨੇ ਕਿਤੇ ਸੁੱਕਣੇ ਪਾ ਤੇ। ਤੇ ਉਹ ਜਿਹੜੀ ਘਰ ਨੇੜੇ ਨੇੜੇ ਸੀ, ਜਿਹੜੀ ਪ੍ਰਿਥੀ ਚੰਦ ਦੇ ਘਰ ਵਾਲੀ ਸੀ ਕਰਮੋ, ਮਾਤਾ ਗੰਗਾ ਜੀ ਦੀ ਜੇਠਾਣੀ, ਔਰ ਉਹਦੀ ਨਜ਼ਰ ਪੈ ਗਈ। ਉਹਨੇ ਵੇਖਿਆ ਵੀ ਕਿੱਡੇ ਕੀਮਤੀ, ਕਿੱਡੇ ਸੋਹਣੇ ਵਸਤਰ ਨੇ ਇਹਨਾਂ ਦੇ ਕੋਲੇ। ਉਹਨੇ ਆਪਣੇ ਘਰ ਵਾਲੇ ਪ੍ਰਿਥੀ ਚੰਦ ਨੂੰ ਆਖਿਆ, ਕਹਿੰਦੀ ਦੇਖ ਲਓ ਤੁਸੀਂ ਵੱਡੇ ਹੋ, ਜੇ ਤੁਸੀਂ ਗੁਰੂ ਬਣੇ ਹੁੰਦੇ ਆਹ ਵਸਤਰ ਆਪਣੇ ਘਰ ਆਉਣੇ ਸੀਗੇ, ਜੇ ਤੁਸੀਂ ਗੁਰਤਾ ਗੱਦੀ ਤੇ ਹੁੰਦੇ ਆ ਚੜਾਵੇ ਆਪਾਂ ਨੂੰ ਚੜਨੇ ਸੀਗੇ, ਇਹ ਮੱਥੇ ਆਪਾਂ ਨੂੰ ਟਿਕਣੇ ਸੀਗੇ। ਕਿਉਂਕਿ ਸੁਭਾਵਿਕ ਹੈ ਬੀਬੀਆਂ ਦੇ ਅੰਦਰ ਥੋੜਾ ਕੱਪੜਿਆਂ ਦਾ, ਗਹਿਣਿਆਂ ਦਾ ਰੱਬ ਵੱਲੋਂ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਹੁੰਦਾ, ਇਹ ਆਪਾਂ ਆਦਿਕਾਲ ਤੋਂ ਵੇਖਦੇ ਆ ਰਹੇ ਹਾਂ। ਉਹਦੇ ਮਨ 'ਚ ਆ ਗਿਆ ਵੀ ਜੇ ਕਿਤੇ ਅਸੀਂ ਗੁਰੂ ਬਣੇ ਹੁੰਦੇ ਨਾ, ਇਹ ਕੱਪੜੇ ਸਾਡੇ ਕੋਲ ਆਉਂਦੇ, ਅਸੀਂ ਇਹਦੇ ਮਾਲਕ ਬਣਦੇ। ਉਹਨੇ ਪ੍ਰਿਥੀ ਚੰਦ ਨੂੰ ਕਹਿਤਾ, ਪ੍ਰਿਥੀ ਚੰਦ ਅੱਗਿਓਂ ਕਹਿੰਦਾ ਕੋਈ ਗੱਲੇ ਪਰਵਾਹ ਹੀ ਨਾ ਕਰ, ਇਹਨਾਂ ਦੇ ਘਰ ਕਿਹੜਾ ਕੋਈ ਬੱਚਾ ਹੋਣਾ, ਕਹਿੰਦਾ ਸਾਰੇ ਕਹੇ ਦੇ ਮਾਲਕ ਤਾਂ ਆਪਾਂ ਬਣ ਜਾਣਾ। ਹੁਣ ਇਹੀ ਗੱਲ ਜਿਹੜੀ ਸੀ ਮਾਤਾ ਗੰਗਾ ਤੱਕ ਪਹੁੰਚ ਗਈ। ਮਾਤਾ ਗੰਗਾ ਵੀ ਕਿਸਤਰੀ ਨੇ, ਇੱਕ ਔਰਤ ਨੇ, ਤੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਨਮੁਖ ਸਾਰੀ ਗੱਲ ਰੱਖਤੀ ਵੀ ਤੁਸੀਂ ਦੁਨੀਆਂ ਦੀਆਂ ਝੋਲੀਆਂ ਭਰਦੇ ਹੋ, ਸਭਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋ, ਸਭਨਾਂ ਨੂੰ ਦੁੱਧ ਪੁੱਤ ਬਖਸ਼ਦੇ ਹੋ, ਤੇ ਇੱਥੇ ਆਪਣੇ ਸ਼ਰੀਕ ਇੱਦਾਂ ਦੀਆਂ ਗੱਲਾਂ ਕਰਦੇ ਨੇ ਵੀ ਇਹਨਾਂ ਦੇ ਨਿਪੁੱਤਿਆਂ ਹੀ ਬੇ ਔਲਾਦੀਆਂ ਸੰਸਾਰ ਤੋਂ ਚਲੇ ਜਾਣ। ਚਲੋ ਮਹਾਰਾਜ ਜੀ ਨੇ ਬਚਨ ਕੀਤੇ ਵੀ ਕੋਈ ਨਹੀਂ, ਗੰਗਾ ਅਕਾਲ ਪੁਰਖ ਕਿਰਪਾ ਕਰੇਗਾ, ਅਰਦਾਸ ਕਰਾਂਗੇ। ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਾਈ ਗਈ। ਇੱਕ ਵਕਤ ਆਇਆ ਗੁਰੂ ਅਰਜਨ ਸਾਹਿਬ ਜੀ ਦੇ ਘਰ 6ਵੇਂ ਪਾਤਸ਼ਾਹ ਨੇ ਜਨਮ ਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਮਹਾਰਾਜ ਨੇ ਸ਼ੁਕਰਾਨਾ ਕੀਤਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ, ਸੱਚਾ ਸਤਿਗੁਰ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ, ਹੈ ਨਾ, ਸ਼ੁਕਰਾਨਾ। ਪਰ ਪ੍ਰਿਥੀ ਚੰਦ ਔਖਾ ਹੋ ਗਿਆ, ਉਹਨੂੰ ਕੀ ਲੱਗ ਗਿਆ ਵੀ ਹਾਏ ਇਹਨਾਂ ਦੇ ਘਰ ਪੁੱਤ ਹੋ ਗਿਆ, ਹੁਣ ਸਾਡੇ ਹੱਥੋਂ ਸਾਰੀ ਗੇਮ ਨਿਕਲ ਗਈ। ਮੈਂ ਤਾਂ ਬੇਨਤੀ ਕਰ ਰਿਹਾ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਲੈਣ ਦੇ ਨਾਲ ਹੀ, ਪ੍ਰਕਾਸ਼ ਲੈਣ ਦੇ ਨਾਲ ਹੀ ਪ੍ਰਿਥੀ ਚੰਦ ਨੂੰ ਐਂ ਲੱਗਿਆ ਵੀ ਨਾ ਤਾਂ ਹੁਣ ਮੇਰੇ ਹੱਥ ਕੁਝ ਆਉਣਾ, ਨਾ ਮੇਰੇ ਪੁੱਤਰ ਦੇ ਹੱਥ ਕੁਝ ਆਉਣਾ। ਪਹਿਲਾਂ ਤਾਂ ਉਹਨੂੰ ਐਂ ਸੀ ਵੀ ਗੱਦੀ ਦੇ ਮਾਲਕ ਮੈਂ ਬਣਾਂਗਾ ਜਾਂ ਮੇਰਾ ਪੁੱਤ ਬਣੇਗਾ, ਇਹ ਤਾਂ ਨਪੁੱਤੇ ਹੀ ਨੇ, ਤਾਂ ਬੇਔਲਾਦੇ ਨੇ। ਪਰ ਪ੍ਰਿਥੀ ਚੰਦ ਬਹੁਤ ਜਲ ਗਿਆ, ਸੜ ਗਿਆ, ਈਰਖਾ 'ਚ ਆ ਗਿਆ, ਉਹਦੇ ਅੰਦਰ ਬੈਰ ਭਾਵਨਾ ਪੈਦਾ ਹੋ ਗਈ। ਗੁਰਮੁਖ ਪਿਆਰਿਓ, ਪ੍ਰਿਥੀ ਚੰਦ ਨੇ ਕੀਤਾ ਕੀ ਫਿਰ? ਕਹਿੰਦਾ ਮੈਂ ਇਸ ਬੱਚੇ ਨੂੰ ਛੱਡਾਂਗਾ ਨਹੀਂ, ਮਾਰਾਂਗਾ। ਸਕੇ ਭਤੀਜੇ ਨੂੰ, ਗੁਰੂ ਅਰਜਨ ਸਾਹਿਬ ਜੀ ਦੇ ਬੇਟੇ ਨੂੰ, ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਨੂੰ ਪ੍ਰਿਥੀ ਚੰਦ ਕਹਿੰਦਾ ਮੈਂ ਮਾਰਾਂਗਾ, ਖਤਮ ਕਰਾਂਗਾ। ਕਿਉਂਕਿ ਉਹਨੂੰ ਲੱਗਣ ਲੱਗ ਪਿਆ ਵੀ ਇਹ ਮੇਰੇ ਤੇ ਮੇਰੇ ਪੁੱਤਰ ਦੇ ਰਸਤੇ ਦੇ ਵਿੱਚ ਰੋੜ ਹੈ, ਬੈਰ ਭਾਵਨਾ ਪੈਦਾ ਹੋ ਗਈ। ਤੇ ਫਿਰ ਉਹਨੇ ਉਸ ਤਰ੍ਹਾਂ ਦੇ ਸਟੈਪ ਪੁੱਟੇ, ਕਦੇ ਸਪੇਰੇ ਨੂੰ ਲਿਆਂਦਾ, ਜ਼ਹਿਰੀਲਾ ਨਾਗ, ਉਹਨੂੰ ਕਿਹਾ ਵੀ ਜਿੱਥੇ ਬੱਚਾ ਖੇਡਦਾ ਹੋਊਗਾ ਨਾ ਉੱਥੇ ਛੱਡ ਦੀ, ਤੇ ਉਹਨੂੰ ਪਤਾ ਨਹੀਂ ਉਹਨੇ ਫੜ ਲੈਣਾ ਤੇ ਉਹਨੇ ਡੰਗ ਦੇਣਾ ਤੇ ਮੌਤ ਹੋ ਜਾਏਗੀ, ਮੈਂ ਤੈਨੂੰ ਨਾਮ ਦੇਵਾਂਗਾ। ਉਹਨੂੰ ਐਂ ਸੀ ਮੇਰਾ ਰਸਤਾ ਸਾਫ਼ ਹੋ ਜਾਊਗਾ। ਉਹਨੇ ਸੱਪ ਛੱਡਿਆ,
ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਸੱਪ ਦਾ ਪਾਰ ਉਤਾਰਾ ਕਰਤਾ, ਸਾਖੀਆਂ ਲੰਮੀਆਂ ਚੌੜੀਆਂ ਨੇ। ਫਿਰ ਕਿਹੜਾ ਹਟ ਗਿਆ ਪ੍ਰਿਥੀ ਚੰਦ? ਫਿਰ ਇੱਕ ਦਾਈ ਨੂੰ ਉਹਨੇ ਖਰੀਦ ਲਿਆ, ਉਹਨੂੰ ਕਿਹਾ ਵੀ ਤੂੰ ਦੁੱਧ ਚੁਗਾਉਣ ਦੇ ਬਹਾਨੇ ਜ਼ਹਿਰ ਲਗਾ ਦੀ, ਜ਼ਹਿਰ ਚੁੰਘਾ ਦੀ, ਤੇ ਮੈਂ ਐਂ ਕਰਾਂਗਾ। ਉੱਥੇ ਵੀ ਖੇਡ ਐਸਾ ਵਾਪਰਿਆ, ਉਹ ਦਾਈ ਹੀ ਮਰ ਗਈ, ਉਹ ਔਰਤ ਹੀ ਮਰ ਗਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ। ਫਿਰ ਹੋਰ ਦੇਖੋ ਕਿੰਨੇ ਅਟੈਕ ਕੀਤੇ ਗਏ, ਗੁਰੂ ਸਾਹਿਬ ਸ਼ੁਕਰਾਨਾ ਕਰਦੇ ਰਹੇ। ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਬਾਲਕ ਹਰਗੋਬਿੰਦ ਜੀ ਦੇ ਮਨ 'ਚ ਤਾਂ ਕੋਈ ਵੈਰ ਨਹੀਂ, ਬਾਲਕ ਹਰਗੋਬਿੰਦ ਜੀ ਨੂੰ ਤਾਂ ਕੁਝ ਨਹੀਂ ਪਤਾ, ਉਹ ਤਾਂ ਚਲੋ ਗੁਰੂ ਸਾਹਿਬ ਨੇ ਬਾਲ ਬੁੱਧੀ ਆ ਉਹਨਾਂ ਦੀ, ਤਾਂ ਉਹਨਾਂ 'ਚ ਅੰਦਰ ਦੁਸ਼ਮਣੀ ਨਹੀਂ ਹੈ ਕੋਈ। ਪਰ ਪ੍ਰਿਥੀ ਚੰਦ ਦੁਸ਼ਮਣੀਆਂ ਕਮਾ ਰਹੇ ਹੈ, ਪ੍ਰਿਥੀ ਚੰਦ ਉਹਨਾਂ ਨਾਲ ਵੈਰ ਰੱਖ ਰਹੇ ਹੈ, ਪ੍ਰਿਥੀ ਚੰਦ ਨੂੰ ਇਹ ਸੀ ਪਤਾ ਨਹੀਂ ਸਾਰਾ ਕੁਝ ਹਥਿਆਰ ਲਏਗਾ। ਮੈਂ ਤਾਂ ਬੇਨਤੀ ਕਰ ਰਿਹਾ ਸੀ ਵੀ ਬੱਚਾ ਜਿਹੜਾ ਹੈ ਬਚਪਨ ਦੇ ਵਿੱਚ ਇਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ ਉਹਦੇ ਅੰਦਰ, ਨਾ ਜਿਹੜਾ ਦੁਸ਼ਮਣ ਹੈ ਉਹਦਾ, ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਮੇਰਾ ਦੁਸ਼ਮਣ ਹੈ, ਮੇਰਾ ਨੁਕਸਾਨ ਕਰੇਗਾ। ਜਿਹੜਾ ਖੜਾਵਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹ ਖੜਾਉਂਦਾ ਵੀ ਸੀ, ਗੋਦ ਵੀ ਚੱਕਦਾ ਸੀ ਤੇ ਦਹੀਂ ਵੀ ਖਵਾਉਂਦਾ ਸੀ, ਪਰ ਗੁਰੂ ਸਾਹਿਬ ਚ ਆਵੇਂ ਜਾਣੀ ਜਾਣ ਸਨ, ਪਰ ਆਮ ਬੱਚੇ ਨੂੰ ਤਾਂ ਨਹੀਂ ਪਤਾ ਹੈਗਾ ਨਾ ਵੀ ਇਹਨੇ ਮੇਰਾ ਨੁਕਸਾਨ ਕਰਨਾ। ਕਿੰਨੀ ਵਾਰ ਆਪਾਂ ਵੇਖਦੇ ਹਾਂ ਛੋਟੇ ਛੋਟੇ ਬੱਚਿਆਂ ਦੇ ਨਾਲ ਕਿੰਨਾ ਕੁਝ ਹੁੰਦਾ ਵੀ ਜਿਹੜੇ ਉਹਨਾਂ ਨਾਲ ਦੁਸ਼ਮਣੀ ਰੱਖਦੇ ਨੇ ਉਹੀ ਉਹਨਾਂ ਨੂੰ ਕਿਡਨੈਪ ਕਰ ਲੈਂਦੇ ਨੇ, ਟੋਫੀਆਂ ਦੇ ਬਹਾਨੇ ਚੱਕ ਕੇ ਲੈ ਗਏ, ਗੋਦੀ ਚੱਕ ਕੇ ਲੈ ਗਏ ਲਾਡ ਲਾਉਣ ਦੇ, ਕਿਉਂਕਿ ਬੱਚੇ ਨੂੰ ਪਤਾ ਨਹੀਂ ਹੈ ਉਹ ਦੁਸ਼ਮਣੀ ਤੇ ਮਿੱਤਰਤਾ ਦੀ ਉਹਨੂੰ ਹਾਲੇ ਸਮਝ ਨਹੀਂ ਹੈ, ਸਮਾਂ ਹੋਏਗਾ ਉਹਨੂੰ ਪਤਾ ਲੱਗੇਗਾ। ਭਾਈ ਗੁਰਦਾਸ ਨੇ ਇਹ ਉਦਾਹਰਨ ਦਿੱਤੀ ਹੈ ਪਹਿਲੀ, ਇਹ ਉਦਾਹਰਨ ਸਾਡੀ ਪਕੜ ਵਿੱਚ ਆਵੇਗੀ, ਅਗਲੀ ਗੱਲ ਤਾਂ ਪਤਾ ਲੱਗੇਗਾ। ਕਹਿੰਦੇ ਬਾਲ ਬੁੱਧ ਸੁੱਧ ਨਾ ਹੈ, ਬਾਲਕ ਅਚੇਤ ਕਹੋ, ਬਾਲਕ ਅਚੇਤ ਹੈ, ਚੇਤਨਾ ਚੇਤਨ ਤਾਂ ਨਹੀਂ ਉਹਦੇ ਅੰਦਰ, ਅਣਜਾਣ ਹੈ, ਇਸ ਕਰਕੇ ਦੂਸਰੀ ਉਦਾਹਰਨ ਦੇ ਰਹੇ ਨੇ।

ਜਿਹੜੀ ਬੱਚੇ ਦੀ ਮਾਤਾ ਹੈ, ਮਾਂ ਜਿਹੜੀ ਉਹਦੀ ਹੈ, ਉਹ ਕੀ ਕਰਦੀ ਹੈ? ਭੋਜਨ ਤੇ ਵਸਤਰ ਲੈ ਕੇ ਬੱਚੇ ਦੇ ਪਿੱਛੇ ਪਿੱਛੇ ਤੁਰੀ ਰਹਿੰਦੀ ਹੈ। ਬੱਚਾ ਖੇਡਣ ਚ ਮਸਤ, ਮਾਂ ਉਹਨੂੰ ਖੇਡਦੇ ਨੂੰ ਖਵਾਉਂਦੀ ਹੈ, ਉਹ ਫਿਰ ਵੀ ਇੱਦਾਂ ਖਾਂਦਾ ਭੱਜ ਜਾਂਦਾ, ਬਾਂਹ ਫੜਦੀ ਹੈ, ਕੁੱਟ ਕੁੱਟ ਕੇ ਖਵਾਉਂਦੀ ਹੈ। ਉਹਦਾ ਕਹਿਣ ਤੋਂ ਭਾਵ ਖੇਡਣ ਵਾਲੇ ਪਾਸੇ ਵੀ, ਖੇਡਣ ਵਾਲੇ ਪਾਸੇ ਧਿਆਨ ਹੈ, ਖਾਣ ਪੀਣ ਵਾਲੇ ਪਾਸੇ ਵੀ ਧਿਆਨ ਨਹੀਂ ਹੈ। ਤਾਂ ਹੀ ਮਹਾਰਾਜ ਨੇ ਕਿਹਾ ਸੀ ਉਹ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਤੇ ਖੇਡਣ ਚ ਇੰਨਾ ਇੰਟਰਸਟ ਹੈ, ਕਈ ਵਾਰੀ ਤੇ ਖਾਣਾ ਪੀਣਾ ਵੀ ਨਹੀਂ ਯਾਦ ਰਹਿੰਦਾ, ਫਿਰ ਮਾਂ ਆਵਾਜ਼ਾਂ ਮਾਰ ਮਾਰ ਕੇ ਕੁੱਟ ਕੁੱਟ ਕੇ ਕੋਲ ਜਾ ਜਾ ਕੇ ਖਵਾਉਂਦੀ ਹੈ, ਪਿੱਛੇ ਭੱਜੀ ਫਿਰਦੀ ਹੈ ਮਾਂ ਉਹਦੇ, ਵੀ ਆਹ ਖਾ ਪੁੱਤ, ਆਹ ਖਾ ਪੁੱਤ, ਕੱਪੜੇ ਵੀ ਨਹੀਂ ਪਾਉਂਦਾ, ਆਹ ਕੱਪੜੇ ਪਾ ਲੈ। ਪਰ ਉਹ ਬੱਚਾ ਆਪਣਾ ਮਸਤ, ਉਹਨੂੰ ਪਤਾ ਨਹੀਂ ਹੈ ਆਸਨ ਬਸਨ ਲਈਏ, ਮਾਤਾ ਪਿੱਛੇ ਲਾਗੀ ਡੋਲੇ ਡੋਲਦੀ ਫਿਰਦੀ ਹੈ। ਪਰ ਭਾਈ ਸਾਹਿਬ ਜੀ ਕੀ ਕਹਿੰਦੇ ਨੇ? ਕਹਿੰਦੇ ਬੋਲੇ ਮੁਖ ਅੰਮ੍ਰਿਤ ਬਚਨ ਸੁੱਤ ਹੇਤ ਕਹੋ। ਅਤੇ ਪੁੱਤਰ ਦੇ ਪਿਆਰ ਲਈ ਮਾਤਾ ਜਿਹੜੀ ਹੈ ਉਹ ਕੀ ਕਰਦੀ ਹੈ? ਮੂੰਹੋਂ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦੀ ਹੈ ਉਹਨੂੰ, ਕਦੇ ਤੋਤਾ, ਕਦੇ ਮੇਰਾ ਮਿੱਠੜੂ, ਕਦੇ ਮੇਰਾ ਚੰਨ, ਕਦੇ ਖੰਡ, ਇੱਦਾਂ ਦੇ ਸ਼ਬਦ ਆਮ ਵਰਤੇ ਜਾਂਦੇ ਨੇ। ਨਾਮ ਉਹਦਾ ਜਿਹੜਾ ਹੈਗਾ ਉਹ ਤਾਂ ਹੈਗਾ ਹੀ ਹੈ, ਮਾਂ ਉਹ ਨਾਮ ਤੋਂ ਘੱਟ ਬੁਲਾਉਂਦੀ ਹੈ। ਪਰ ਆਪਣੇ ਬੱਚਿਆਂ ਨੂੰ ਕੋਈ ਕਹਿੰਦਾ ਖੰਡ ਹੈ ਤਾਂ ਨਿਰੀ, ਕੋਈ ਕਹਿੰਦਾ ਤਾਂ ਮਖਾਣਾ ਹੈਗਾ, ਇਹ ਤਾਂ ਮੇਰਾ ਖੇਡਣਾ ਹੈਗਾ, ਇੱਦਾਂ ਦੇ ਸ਼ਬਦ ਵਰਤੇ ਜਾਂਦੇ ਨੇ। ਲਾਡ ਨਾਲ ਮਾਵਾਂ ਆਪਣੇ ਬੱਚਿਆਂ ਨੂੰ ਉਹ ਸ਼ਬਦ, ਨਾਮ ਨਹੀਂ ਹੈ ਪਰ ਜਿਹੜੀਆਂ ਚੀਜ਼ਾਂ ਮਿੱਠੀਆਂ ਨੇ, ਜਿਹੜੀਆਂ ਚੀਜ਼ਾਂ ਪਿਆਰੀਆਂ ਨੇ, ਜਿਹੜੀਆਂ ਚੀਜ਼ਾਂ ਉਹਨੂੰ ਚੰਗੀਆਂ ਲੱਗਦੀਆਂ ਨੇ, ਉਸ ਨਾਮ ਨਾਲ ਉਹ ਆਪਣੇ ਪੁੱਤਰ ਨੂੰ ਬੁਲਾਉਂਦੀ ਹੈ। ਹਾਲਾਂਕਿ ਨਾਮ ਵੱਖਰਾ ਰੱਖਿਆ ਹੈਗਾ ਉਹਦਾ, ਨਾਮ ਉਹਨੇ ਕਾਗਜ਼ਾਂ 'ਚ ਹੋਰ ਲਿਆ ਜਾਣਾ, ਪਰ ਸਿਰਫ ਲਾਡ ਹੈ, ਅੰਦਰ ਪ੍ਰੇਮ ਹੈ ਉਸ ਬੱਚੇ ਨੂੰ। ਕਦੇ ਕੋਈ ਨਾਮ ਨਾਲ, ਕਦੇ ਕੋਈ ਨਾਮ ਨਾਲ, ਮੂੰਹੋਂ ਅੰਮ੍ਰਿਤ ਵਰਗੇ ਮਿੱਠੇ ਬਚਨ ਜਿਹੜਾ ਅਸੀਂ ਬੋਲ ਬੋਲ ਕੇ ਬੁਲਾਉਂਦੀ ਹੈ। ਭਾਵੇਂ ਬੱਚੇ ਨੂੰ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਦੇਖੋ ਮਾਂ ਉਸ ਬੱਚੇ ਦੀ ਅਣਭੋਲਤਾ ਕਰਕੇ ਹੈ, ਭੋਲੇਪਣ ਕਰਕੇ ਹੈ, ਅਣਜਾਣਤਾ ਕਰਕੇ ਹੈ, ਉਹਦੇ ਅੰਦਰ ਮਿੱਤਰਤਾ ਦੁਸ਼ਮਣੀ ਨਹੀਂ ਹੈ ਹਾਲੇ, ਉਹ ਨਿਆਣਾ ਹਾਲੇ, ਇਸ ਕਰਕੇ ਮਾਂ ਨੂੰ ਭਾਵੇਂ ਮਾਪੇ ਨਾ, ਖਾਸ ਕਰਕੇ ਮਾਂ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਹੁੰਦੀ ਹੈ, ਬੱਚੇ ਦੋ ਨੇ, ਤਿੰਨ ਨੇ, ਚਾਰ ਨੇ ਜਾਂ ਜਿੰਨੇ ਵੀ ਨੇ, ਸਾਰੇ ਹੀ ਬੱਚੇ ਮਾਵਾਂ ਨੂੰ ਪਿਆਰੇ ਹੁੰਦੇ ਨੇ, ਸਾਰੇ ਬੱਚਿਆਂ ਨੂੰ ਮਾਵਾਂ ਪਿਆਰ ਕਰਦੀਆਂ ਨੇ। ਪਰ ਸਭ ਤੋਂ ਛੋਟਾ ਜਿਹੜਾ ਹੁੰਦਾ, ਭੋਲਾ ਜਿਹੜਾ ਹੁੰਦਾ, ਜਦ ਕਈ ਵਾਰੀ ਲੜ ਲੁੜ ਪੈਣਾ ਵੱਡੇ ਦੇ ਕੁੱਟ ਪਏਗੀ ਵੀ ਇਹ ਤਾਂ ਨਿਆਣਾ, ਇਹ ਤਾਂ ਬੇਸਮਝ ਹੈ, ਤਾਂ ਛੋਟਾ ਹੈ, ਇਹ ਤਾਂ ਭੋਲਾ ਹੈ, ਉਹਦੇ ਨਾਲ ਰਿਆਇਤ ਕੀਤੀ ਜਾਂਦੀ ਹੈ। ਹੁਣ ਭਾਈ ਗੁਰਦਾਸ ਨੇ ਆਮ ਉਦਾਹਰਨਾਂ ਦਿੱਤੀਆਂ ਜਿਹੜੀਆਂ ਸਾਡੇ ਘਰਾਂ ਪਰਿਵਾਰਾਂ 'ਚ ਵਰਤਾਰੇ ਵਾਪਰਦੇ ਨੇ, ਸਮਝਾਉਣਾ ਕੁਝ ਹੋਰ ਚਾਹੁੰਦੇ ਨੇ, ਦੱਸਣਾ ਕੁਝ ਹੋਰ ਚਾਹੁੰਦੇ ਨੇ। ਫਿਰ ਕਹਿਣ ਲੱਗੇ

ਕਹਿੰਦੇ ਮਾਤਾ ਆਪਣੇ ਪੁੱਤਰ ਨੂੰ, ਆਪਣੇ ਬੱਚੇ ਨੂੰ, ਅਣਭੋਲ ਨੂੰ, ਅਣਜਾਣ ਨੂੰ, ਛੋਟੇ ਨੂੰ, ਬਾਲ ਬੁੱਧੀ ਵਾਲੇ ਨੂੰ ਇੰਨਾ ਪਿਆਰ ਦਿੰਦੀ ਹੈ। ਕਹਿੰਦੇ ਮਾਤਾ ਨੂੰ ਬਾਲਕ ਨੂੰ ਜੋ ਅਸੀਸਾਂ ਦਿੰਦਾ, ਜਿਹੜਾ ਕੋਈ ਆਂਢੀ ਗੁਆਂਢੀ, ਕੋਈ ਦੂਸਰਾ ਤੀਸਰਾ ਚੌਥਾ ਕੋਈ ਬਾਲਕ ਨੂੰ ਪਿਆਰ ਦਿੰਦਾ, ਉਹਦਾ ਮੱਥਾ ਚੁੰਮਦਾ, ਉਹਨੂੰ ਅਸੀਸਾਂ ਦਿੰਦਾ, ਉਹਨੂੰ ਲਾਡ ਲਡਾਉਂਦਾ, ਮਾਂ ਨੂੰ ਉਹ ਵੀ ਪਿਆਰਾ ਲੱਗਦਾ। ਆਪਣੇ ਪੁੱਤਰ ਨੂੰ ਪਿਆਰ ਕਰਦੀ ਹੈ, ਜਿਹੜਾ ਕੋਈ ਸੈਕਿੰਡ ਪਰਸਨ, ਕੋਈ ਥਰਡ ਪਰਸਨ ਉਹਦੇ ਉਸ ਪੁੱਤਰ ਨੂੰ ਪਿਆਰ ਦਿੰਦਾ ਤੇ ਮਾਂ ਨੂੰ ਉਹ ਬੰਦਾ ਵੀ ਵਧੀਆ ਲੱਗਦਾ, ਉਹ ਵੀ ਮੇਰੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਨੇ ਜੀ, ਇਹ ਤਾਂ ਮੇਰੇ ਬੱਚੇ ਨੂੰ ਬਹੁਤ ਲਾਡ ਲਡਾਉਂਦੇ ਨੇ ਜੀ, ਇਹ ਤਾਂ ਮੇਰੇ ਬੱਚੇ ਦਾ ਬਹੁਤ ਅਨਿਯੋਗ ਕਰਦੇ ਨੇ। ਮਾਂ ਨੂੰ ਉਹ ਪਰਸਨ ਵੀ, ਭਾਵੇਂ ਕੋਈ ਉਹਦੇ ਨਾਲ ਬਲੇਡਲੈਸਨ ਹੈ ਨਹੀਂ ਹੈ, ਕੌਣ ਹੈ, ਕਈ ਵਾਰੀ ਆਪਣੇ ਘਰਾਂ ਦੇ ਵਿੱਚ ਤੇ ਕੋਈ ਦੂਜੇ ਤੋਂ, ਕੋਈ ਰੈਂਟ ਤੇ ਰਹਿੰਦਾ, ਕੋਈ ਕਿਰਾਏ ਤੇ ਰਹਿੰਦਾ, ਕੋਈ ਦੂਰੋਂ ਨੇੜਿਓਂ ਹੈ, ਪਰ ਜਦੋਂ ਬੱਚਿਆਂ ਨੂੰ, ਸਾਡਿਆਂ ਨੂੰ ਪਿਆਰ ਕਰਦੇ ਨੇ, ਸਾਨੂੰ ਵੀ ਕਈ ਵਾਰੀ ਉਹ ਚੰਗੇ ਲੱਗਦੇ ਨੇ। ਇੱਥੇ ਭਾਈ ਸਾਹਿਬ ਜੀ ਨੇ ਉਦਾਹਰਨਾਂ ਉਹ ਦਿੱਤੀਆਂ, ਭਾਵੇਂ ਕਿ ਅੱਜ ਮਤਲਬ ਤਾਣਾ ਬਾਣਾ ਥੋੜ੍ਹਾ ਜਿਹਾ ਉਲਟ ਪੁਲਟ ਹੋਇਆ ਪਿਆ, ਅੱਜ ਉਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ, ਪਰ ਫਿਰ ਵੀ ਅਸੀਂ ਪਿੰਡਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਐਸਾ ਵੇਖਦੇ ਹਾਂ। ਕਹਿੰਦੇ ਮਾਤਾ ਨੂੰ, ਬਾਲਕ ਨੂੰ ਅਸੀਸਾਂ ਦੇਣ ਵਾਲੀ ਸਖੀ ਜਿਹੜੀ ਹੈ, ਉਹਦੀ ਕੋਈ ਸਹੇਲੀ ਹੈ, ਉਹਦੀ ਕੋਈ ਆਂਢਣ ਗੁਆਂਢਣ ਹੈ, ਉਹ ਵੀ ਪਿਆਰੀ ਲੱਗਦੀ ਹੈ। ਪਰ ਅੱਗੇ ਕਹਿੰਦੇ ਗਾਰ ਦੈਨ ਹਾਰੀ ਬੋਲ ਹਾਰੀ ਡਾਰੀ ਸਿਹਤ ਕੋ, ਜਿਹੜੀ ਬੱਚੇ ਨੂੰ ਗਾਲਾਂ ਦਿੰਦੀ ਹੈ, ਜਿਹੜੀ ਬੱਚੇ ਨਾਲ ਕੋਈ ਨਫ਼ਰਤ ਕਰਦੀ ਹੈ, ਜਾਂ ਬੱਚੇ ਨਾਲ ਕੋਈ ਜੈਲਸੀ ਕਰਦੀ ਹੈ, ਜਾਂ ਬੱਚੇ ਨੂੰ ਮਤਲਬ ਹੋਰ ਨਜ਼ਰ ਨਾਲ ਵੇਖਦੀ ਹੈ, ਆਪਣੇ ਬੱਚਿਆਂ ਨੂੰ ਹੋਰ ਨਜ਼ਰ ਨਾਲ, ਅਤੇ ਮਾਂ ਇਸ ਦੂਸਰੇ ਬੱਚੇ ਨੂੰ ਹੋਰ ਨਜ਼ਰ ਨਾਲ, ਕਹਿੰਦੇ ਗਾਲਾਂ ਦੇਣ ਵਾਲੀ ਕਲਹਿਣੀ, ਭਾਵ ਜਿਹਨੇ ਉਹਨੂੰ ਤਿਆਗ ਦਿੰਦੀ, ਉਹਦੇ ਨਾਲ ਬੋਲਣਾ ਛੱਡ ਦਿੰਦੀ, ਵੀ ਮੇਰੇ ਬੱਚਿਆਂ ਨਾਲ ਸਲੂਕ ਵਧੀਆ ਨਹੀਂ ਕਰਦੀ, ਇਹ ਮੇਰੇ ਬੱਚਿਆਂ ਨੂੰ ਠੀਕ ਤਰ੍ਹਾਂ ਨਹੀਂ ਬੁਲਾਉਂਦੀ, ਉਹਨੂੰ ਵੀ ਤਿਆਗ ਦਿੰਦੀ ਹੈ। ਬਾਲਕ ਨੂੰ ਬੁਰਾ ਕਹਿਣ ਵਾਲੀ ਆਪਣੇ ਅੰਦਰ ਹੀ ਦੁਬਧਾ ਪੈਦਾ ਕਰਦੀ ਹੈ। ਹੁਣ ਇਹ ਸਾਰੀਆਂ ਉਦਾਹਰਨਾਂ ਦੇ ਦਿੱਤੀਆਂ। ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛੀਏ ਵੀ ਇਹ ਬੱਚੇ ਦੀਆਂ ਉਦਾਹਰਨਾਂ, ਕਿਉਂਕਿ ਤੁਸੀਂ ਰੋਜ਼ ਸਰਵਣ ਕਰਦੇ ਹੋ, ਅੱਗੇ ਉਦਾਹਰਨਾਂ ਬਦਲ ਕੇ ਹੁੰਦੀਆਂ ਨੇ, ਹੈ ਨਾ, ਬਾਰ ਬਾਰ ਬਦਲ ਕੇ ਕਈ ਉਦਾਹਰਨਾਂ ਹੁੰਦੀਆਂ ਨੇ, ਅੱਜ ਬੱਚੇ ਦੀਆਂ ਉਦਾਹਰਨਾਂ ਦਿੱਤੀਆਂ ਨੇ ਜ਼ਿਆਦਾਤਰ, ਪਰ ਅਖੀਰ ਕਹਿਣ ਲੱਗੇ ਤੈਸੇ ਗੁਰਸਿੱਖ ਸਮਦਰਸੀ ਆਨੰਦਮਈ, ਜੈਸੋ ਜੋਗ ਮਾਨੈ ਤੈਸੋ ਲਾਗੈ ਫਲ ਖੇਤ ਕੋ। ਇਸੇ ਤਰ੍ਹਾਂ ਕਹਿੰਦੇ ਤਿਵੇਂ ਅਣਜਾਣ ਬਾਲਕ ਵਾਂਗ, ਜਿਹੜਾ ਗੁਰੂ ਦਾ ਆਗਿਆਕਾਰੀ ਗੁਰਸਿੱਖ ਹੈ, ਸਮਦ੍ਰਿਸ਼ਟੀ ਹੈ, ਜਿਹਦੇ ਅੰਦਰ ਵੈਰ ਭਾਵਨਾ ਨਹੀਂ ਹੈ, ਜਿਹਦੇ ਅੰਦਰ ਆਪਣਾ ਪਰਾਇਆ ਨਹੀਂ ਹੈ, ਕਿਉਂਕਿ ਮਹਾਰਾਜ ਨੇ ਸਾਨੂੰ ਬਾਣੀ ਚ ਆਖਿਆ ਵੀ ਤੁਸੀਂ ਇਹ ਚੀਜ਼ ਤੋਂ ਉੱਪਰੋਂ ਨਫ਼ਰਤ ਵੀ ਛੱਡ ਦਿਓ, ਬੇਗਾਨਾ ਵੀ ਨਹੀਂ ਤੁਹਾਡੇ ਮਨ 'ਚ ਆਉਣਾ ਚਾਹੀਦਾ, ਵੀ ਇਹ ਬੇਗਾਨਾ, ਇਹ ਕੋਈ ਦੂਸਰਾ ਤੀਸਰਾ, ਤੁਹਾਡੇ ਅੰਦਰ ਇਹ ਵੀ ਨਹੀਂ ਹੋਣਾ ਚਾਹੀਦਾ ਵੀ ਇਹ ਆਪਾ ਭਾਵ ਹੈ। ਦੋਵੇਂ ਚੀਜ਼ਾਂ ਬਾਣੀ 'ਚ ਕਹੀਆਂ ਨੇ, ਹਾਲਾਂਕਿ ਅਸੀਂ ਆਮ ਦੁਨੀਆਂ 'ਚ ਕਹਿੰਦੇ ਵੀ ਆਪਾ ਭਾਵ ਚਲੋ ਹੋਣਾ ਚਾਹੀਦਾ ਵੀ ਆ ਮੇਰਾ, ਪਰ ਮਹਾਰਾਜ ਤੇ ਕਹਿੰਦੇ ਭਾਈ ਤਾਤ ਭਰਾਈ ਨਹੀਂ ਹੋਣੀ ਚਾਹੀਦੀ, ਜੇ ਤਾਤ ਭਰਾਈ ਨਹੀਂ ਹੋਣੀ ਚਾਹੀਦੀ ਤੇ ਉੱਥੇ ਫਿਰ ਮੋਹ ਵੀ ਨਹੀਂ ਜਾਂ ਆਪਾ ਭਾਵ ਵੀ ਨਹੀਂ ਹੋਣਾ ਚਾਹੀਦਾ। ਬਿਸਰ ਗਈ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੋਹੇ ਭਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ, ਨਾ ਕੋਈ ਬੈਰੀ ਨਾ ਕੋਈ ਬੇਗਾਨਾ, ਸਾਰੇ ਬਸ ਇੱਕੋ ਜੈਸਾ, ਕਿਸੇ ਨਾਲ ਇਹ ਨਹੀਂ ਪੱਖਪਾਤ ਨਹੀਂ ਕਰਨਾ ਵੀ ਇਹ ਆਪਣੇ ਨਾਲ ਮੈਂ ਰਿਆਇਤ ਕਰਤੀ, ਇਹਦੀਆਂ ਗੱਲਾਂ ਮੁਆਫ ਨੇ, ਦੂਸਰੇ ਦੀਆਂ ਗੱਲਾਂ ਅਸੀਂ ਜਿਹੜੀਆਂ ਉਹਨਾਂ ਨੂੰ ਚਿਤਾਰਨਾ ਹੈਗਾ, ਆਪਣਿਆਂ ਦੀਆਂ ਗਲਤੀਆਂ ਮੁਆਫ ਨੇ, ਦੂਸਰਿਆਂ ਦੀਆਂ ਗਲਤੀਆਂ ਨੂੰ ਤੂਲ ਦੇਣੀ ਹੈ, ਇਹ ਨਹੀਂ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ, ਇਹ ਅਵਸਥਾ ਬਹੁਤ ਮਤਲਬ ਉੱਚੀ ਹੈ। ਸਾਨੂੰ ਮਹਾਰਾਜ ਨੇ ਬਾਣੀ 'ਚ ਵਾਰ ਵਾਰ ਆਖਿਆ ਵੀ ਤੁਸੀਂ ਇਹ ਦੋਨੇ ਚੀਜ਼ਾਂ ਛੱਡਣੀਆਂ ਨੇ। ਜਿਹੜਾ ਗੁਰਸਿੱਖ ਹੈ ਉਹ ਸਮਦ੍ਰਿਸ਼ਟੀ ਵਾਲਾ ਹੁੰਦਾ, ਉਹਦੀ ਬੁੱਧੀ ਜਿਹੜੀ ਹੈ ਉਹ ਮਤਲਬ ਐਸੀ ਭੋਲਾ ਹੁੰਦਾ ਇੱਕ ਤਰ੍ਹਾਂ ਦਾ, ਅਤੇ ਉਹ ਨਾ ਕਿਸੇ ਨਾਲ ਦੁਸ਼ਮਣੀ ਰੱਖਦਾ, ਨਾ ਕਿਸੇ ਨਾਲ ਉਹ ਬਹੁਤਾ ਕੋਈ ਉਹਦੇ ਵਿੱਚ ਵੀ ਜਾਖ ਮਿੱਤਰਤਾ ਵਿੱਚ ਚਲਾ ਜਾਂਦਾ, ਉਹ ਸਾਰਿਆਂ ਨਾਲ ਸਾਰਿਆਂ ਨੂੰ ਭਰਾ ਮੰਨਦਾ। ਇਸੇ ਕਰਕੇ ਤੇ ਮਹਾਰਾਜ ਨੇ ਕਿਹਾ ਸੀ ਵੀ ਏਕ ਪਿਤਾ ਇੱਕ ਸਕੇਹਾ ਮੁਬਾਰਕ ਤੂੰ ਮੇਰਾ ਗੁਰਹਾਈ, ਹੈ ਨਾ, ਵੀ ਸਾਰਿਆਂ ਨਾਲ ਬਰਾਬਰ। ਮਹਾਰਾਜ ਨੇ ਇੱਕ ਥਾਂ ਤੇ ਹੋਰ ਬਚਨ ਕੀਤਾ, ਕਹਿੰਦੇ ਵੀ ਜਿੰਨਾ ਚਿਰ ਮਨੁੱਖ ਬਾਲ ਬੁੱਧੀ ਪ੍ਰਾਪਤ ਨਹੀਂ ਨਾ ਕਰਦਾ ਉਨਾ ਚਿਰ ਸੁਖੀ ਵੀ ਨਹੀਂ ਹੋਵੇਗਾ, ਕਿਉਂਕਿ ਉਹਨਾਂ ਚਿਰ ਇਹਦੇ ਅੰਦਰ ਨਫ਼ਰਤ ਵੀ ਹੋਏਗੀ, ਆਪਾ ਭਾਵ ਵੀ ਹੋਏਗਾ, ਆਪਣਾ ਪਰਾਇਆ ਵੀ ਹੋਵੇਗਾ, ਉਹਨਾਂ ਚਿਰ ਸ਼ਾਂਤ ਤੇ ਸੁਖੀ ਵੀ ਨਹੀਂ ਹੋਵੇਗਾ।
ਮਹਾਰਾਜ ਤੇ ਕਹਿੰਦੇ ਬਾਲ ਬੁੱਧ ਦੇ ਨਾਲ ਹੀ ਜਿਹੜਾ ਸੀ ਸੁਖੀ ਹੋਇਆ ਜਾ ਸਕਦਾ ਹੈ ਤੇ ਪਰਮਾਤਮਾ ਨੂੰ ਪਾਇਆ ਜਾ ਸਕਦਾ। ਇੱਥੇ ਵੀ ਕਹਿਣ ਲੱਗੇ ਕਹਿੰਦੇ ਜਿਹੜੀ ਗੁਰਸਿੱਖ ਦੀ ਦ੍ਰਿਸ਼ਟੀ ਹੈ ਉਹ ਸਮਦ੍ਰਿਸ਼ਟੀ ਹੁੰਦੀ ਹੈ, ਸਮ ਹੋਣਾ ਉਹਨੇ, ਤੇ ਉਹ ਗੁਰੂ ਫਰਮਾਨ ਜਿਵੇਂ ਹੈ ਸਹਿਣਸ਼ੀਲ ਸੰਤੰਗ ਸਮ ਮਿੱਤਰਸਿਆ ਦੁਰਜਨ ਹੈ, ਆਪਾਂ ਸੰਸਕ੍ਰਿਤੀ ਦੇ ਵਿੱਚ ਪੜ੍ਹਦੇ ਹਾਂ, ਉਹ ਸਾ ਉਹਦੇ ਅੰਦਰ ਸਹਿਣਸ਼ੀਲਤਾ ਵੀ ਹੈ, ਉਹ ਸਾਰਿਆਂ ਨੂੰ ਇੱਕੋ ਜਿਹੀ ਦ੍ਰਿਸ਼ਟੀ ਦੇ ਨਾਲ ਵੇਖਦਾ, ਸਭਨਾਂ ਨੂੰ ਸਮਾਨ ਸਮਝਦਾ, ਸਤਿਗੁਰੂ ਦੇ ਬਖਸ਼ੇ ਨਾਮ ਰਸ ਨੂੰ ਭੁੰਚਣ ਕਰਕੇ ਉਹ ਆਨੰਦਮਈ ਅਵਸਥਾ ਵਿੱਚ ਹੁੰਦਾ। ਤੇ ਫਿਰ ਉਹਦਾ ਜਿਵੇਂ ਮਾਂ ਲਾਡ ਕਰਦੀ ਹੈ, ਮਾਂ ਪੱਖ ਲੈਂਦੀ ਹੈ, ਫਿਰ ਇਸੇ ਤਰ੍ਹਾਂ ਪਰਮਾਤਮਾ ਉਹਦਾ ਪੱਖ ਵੀ ਲੈਂਦਾ, ਜਿਹੜਾ ਨਿਸ਼ਕਪਟ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਆਪਣੇ ਪਰਾਏ ਦੀ ਭਾਵਨਾ ਦੇ ਵਿੱਚ ਨਹੀਂ ਹੈ। ਔਰ ਉਹਦਾ ਪੱਖ ਅਸੀਂ ਭਗਤਾਂ ਦਾ ਜੀਵਨ ਵੇਖਦੇ ਹਾਂ, ਭਗਤ ਇਸ ਕਸਵੱਟੀ 'ਤੇ ਖਰੇ ਉਤਰਦੇ ਨੇ, ਭਗਤਾਂ ਦੇ ਅੰਦਰ ਕੋਈ ਵੈਰ ਭਾਵਨਾ ਨਹੀਂ ਹੈ ਕਿਸੇ ਦੇ ਨਾਲ ਵੀ, ਨਾ ਉਹ ਮੋਹ ਦੇ ਵਿੱਚ ਸੀਗੇ। ਇਸੇ ਕਰਕੇ ਪਰਮਾਤਮਾ ਜਿਹੜੇ ਸੀ ਉਹ ਪਰਮਾਤਮਾ ਨੂੰ ਭਗਤ ਭਾਏ, ਚੰਗੇ ਲੱਗੇ। ਇਸੇ ਕਰਕੇ ਜਦੋਂ ਜਦੋਂ ਭਗਤਾਂ ਨਾਲ ਕਿਸੇ ਨੇ ਵਧੀਕੀ ਕੀਤੀ, ਕਿਸੇ ਨੇ ਭਗਤਾਂ ਨੂੰ ਟਾਰਚਰ ਕੀਤਾ, ਭਗਤਾਂ ਦੇ ਨਾਲ ਕੋਈ ਉਹਨਾਂ ਦਾ ਨਿਰਾਦਰ ਕੀਤਾ, ਔਰ ਉਦੋਂ ਉਦੋਂ ਪਰਮਾਤਮਾ ਨੇ ਫਿਰ ਆਪਣੇ ਭਗਤਾਂ ਦੀ ਬਿਲਕੁਲ ਪੈਜ ਰੱਖੀ ਹੈ, ਕਿਉਂਕਿ ਭਗਤਾਂ ਨੇ ਜਾਣ ਬੁੱਝ ਕੇ ਕਿਸੇ ਦੇ ਨਾਲ ਨਹੀਂ ਕੁਝ ਕੀਤਾ, ਹਾਂ ਭਗਤਾਂ ਨਾਲ ਕੋਈ ਕਮਾਉਂਦਾ ਰਿਹਾ। ਇਸੇ ਕਰਕੇ ਮਹਾਰਾਜ ਕਹਿੰਦੇ ਸੀ ਵੀ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਕਾਮਦੇ, ਉਹ ਭਾਉਂਦੇ ਪਰਮਾਤਮਾ ਨੂੰ ਤਾਂ ਨੇ, ਉਹ ਕਿਸੇ ਦੀ ਨਿੰਦਿਆ ਨਹੀਂ ਕਰਦੇ, ਕਿਸੇ ਦੀ ਚੁਗਲੀ ਨਹੀਂ ਕਰਦੇ, ਕਿਸੇ ਦੀ ਵੱਢਵੀਂ ਨਹੀਂ ਕਰਦੇ, ਕਿਸੇ ਦੀ ਮੁਖਾਲਫਤ ਨਹੀਂ ਕਰਦੇ, ਉਹ ਤਾਂ ਬਸ ਪਰਮਾਤਮਾ ਦੀ ਸਿਫਤਸਲਾਹ ਕਰਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਉਹਨਾਂ ਦਾ ਕੋਈ ਬੁਰਾ ਵੀ ਕਰੇ ਉਹ ਤਾਂ ਵੀ ਭਲਾ ਮੰਗਦੇ ਨੇ, ਆਮ ਬੰਦਾ ਨਹੀਂ ਕਰਦਾ। ਜਿਵੇਂ ਭਗਤ ਤੇ ਇਹ ਵੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਇਹ ਭਗਤ ਦੀ ਅਵਸਥਾ। ਤੇ ਇਸ ਕਰਕੇ ਫਿਰ ਭਗਤ ਪਿਆਰੇ ਲੱਗਦੇ ਨੇ ਰੱਬ ਨੂੰ, ਉਂਝ ਕੋਈ ਪੱਖਵਾਦ ਨਹੀਂ ਕਰਦਾ ਪਰਮਾਤਮਾ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੇ ਭੋਲੇਪਣ ਕਰਕੇ। ਕਹਿੰਦੇ ਭਗਤ ਤੇਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ, ਇੱਕ ਮੂਲ ਨਾ ਬੁੱਝਣ ਆਪਣਾ ਅਣਹੋਂਦਾ ਆਪ ਗਣਾਏਂਦੇ, ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ, ਤਿੰਨ ਮੰਗਾਂ ਜੇ ਤੁਜੇ ਤੇ ਆਏਂਦੇ। ਫਿਰ ਆਪਾਂ ਇਹ ਪੜ੍ਹਦੇ ਹਾਂ ਵੀ ਹਰ ਯੁੱਗ ਯੁੱਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਯੁੱਗ ਦੇ ਵਿੱਚ ਉਹਨੇ ਆਪਣੇ ਭਗਤਾਂ ਦੀ ਲਾਜ ਰੱਖੀ ਹੈ, ਪੈਜ ਰੱਖੀ ਹੈ। ਔਰ ਭਗਤ ਕਿੰਨੇ ਭਗਤਾਂ ਦੀ ਲਾਜ ਰੱਖੀ, ਕਿੰਨੇ ਭਗਤਾਂ ਦੀ ਪੈਜ ਰੱਖੀ। ਭਗਤ ਧਰੂ ਵਰਗੇ ਜਿਹੜੇ ਨਿਸ਼ਕਪਟ ਨੇ, ਹੁਣ ਭਗਤ ਧਰੂ ਜੀ ਦੀ ਸਾਖੀ ਲੈ ਲਓ ਤੁਸੀਂ, ਉਹਦਾ ਸਕਾ ਪਿਤਾ, ਸਕਾ ਬਾਪ ਹਰਨਾਕਸ਼, ਉਹਨੂੰ ਭਗਤ ਧਰੂ ਤੋਂ ਹੀ ਜਿਹੜਾ ਇਹ ਲੱਗਣ ਲੱਗ ਪਿਆ ਵੀ ਇਹ ਮੇਰੀ ਵਿਰੋਧਤਾ ਕਰੇਗਾ। ਫਰਕ ਸਿਰਫ ਇੰਨਾ ਸੀ ਵੀ ਉਹਦਾ ਜਿਹੜਾ ਪਿਤਾ ਸੀ ਭਗਤ ਧਰੂ ਦਾ, ਔਰ ਉਹ ਕਹਿੰਦਾ ਸੀ ਵੀ ਮੇਰੇ ਅਕੋਰਡਿੰਗ ਚੱਲੇ, ਮੇਰੇ ਮੁਤਾਬਕ ਚੱਲੇ, ਪਰ ਉਹ ਭਗਤ ਰੱਬ ਦਾ ਉਹ ਸਾਰਿਆਂ ਨੂੰ ਕੁਦ੍ਰਿਸ਼ਟੀ ਨਾਲ ਵੇਖਦਾ, ਸਮਦ੍ਰਿਸ਼ਟੀ ਨਾਲ ਵੇਖਦਾ, ਉਹ ਪਰਮਾਤਮਾ ਦੀ ਭਗਤੀ ਕਰਦਾ। ਇਸ਼ੂ ਇੰਨੇ ਹੀ ਸੀ, ਪਰ ਉਹਦੇ ਪਿਤਾ ਸਕੇ ਨੇ ਮਾਰਨ ਦੀ ਕੋਈ ਕਸਰ ਨਹੀਂ ਛੱਡੀ, ਕੋਈ ਕਸਰ ਨਹੀਂ ਛੱਡੀ। ਜਿਵੇਂ ਜਿਵੇਂ ਉਹਨੂੰ ਦੱਸਦੇ ਗਏ ਵੀ ਤੇਰਾ ਪੁੱਤਰ ਤੇਰੇ ਉਲਟ ਚੱਲ ਰਿਹਾ, ਉਲਟ ਦਾ ਮਤਲਬ ਉਹ ਕਹਿੰਦਾ ਸੀ ਮੇਰਾ ਨਾਮ ਜਪੋ, ਉਹ ਭਗਤ ਕਹਿੰਦਾ ਸੀ ਨਹੀਂ ਪਰਮਾਤਮਾ ਦਾ ਨਾਮ ਜਪਣਾ, ਬਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ। ਹਰਨਾਕਸ਼ ਦਾ ਤੇ ਪ੍ਰਹਿਲਾਦ ਦਾ ਇਹ ਰੌਲਾ ਰਿਹਾ, ਅਖੀਰ ਉਹਨੇ ਕੀ ਨਹੀਂ ਕੀਤਾ, ਇੱਕ ਕਮਰੇ ਦੇ ਵਿੱਚ ਵੱਡੇ ਫਨੀਅਰ ਜ਼ਹਿਰੀਲੇ ਨਾਗ ਛੱਡ ਤੇ ਸੱਪ, ਉਹਦੇ ਵਿੱਚੋਂ ਛੋਟੇ ਜਿਹੇ ਬੱਚੇ ਨੂੰ ਛੱਡਤਾ, ਪਰ ਬੱਚਾ ਤੇ ਬਾਲ ਬੁੱਧ ਹੈ, ਹੁਣ ਤੇ ਪਤਾ ਹੀ ਨਹੀਂ ਹੈ, ਹੁਣ ਤਾਂ ਇਹਨੇ ਸਮਝ ਹੀ ਨਹੀਂ ਹੈ ਵੀ ਸੱਪ ਵੀ ਡੰਗਦੇ ਨੇ, ਸੱਪ ਵੀ ਮਾਰ ਜਾਂਦੇ ਨੇ। ਪਰ ਕੁਦਰਤ ਦਾ ਖੇਡ ਦੇਖੋ, ਪਰਮਾਤਮਾ ਨੇ ਉਸ ਭਗਤ ਦੀ ਲਾਜ ਉੱਥੇ ਵੀ ਰੱਖੀ, ਉਹਦੇ ਭੋਲੇਪਣ ਕਰਕੇ, ਉਹਦੇ ਪ੍ਰੇਮ ਕਰਕੇ। ਫਿਰ ਉਹਨੂੰ ਪਾਣੀ ਦੇ ਵਿੱਚ ਡੁਬਾਉਣ ਦਾ ਯਤਨ ਕੀਤਾ ਗਿਆ, ਉੱਥੇ ਵੀ ਨਹੀਂ ਡੁੱਬਿਆ। ਜਿਵੇਂ ਆਪਾਂ ਪੜ੍ਹਦੇ ਹਾਂ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਫਿਰ ਅੱਗ 'ਚ ਵੀ ਬਿਠਾਇਆ ਗਿਆ, ਪ੍ਰੋਪਰ ਉਹਦੀ ਭੂਆ ਨੇ ਕਹਿੰਦੇ ਨੇ ਸ਼ਿਵ ਦੇ ਕੋਲੋਂ ਕੋਈ ਇੱਦਾਂ ਦਾ ਵਰ ਲਿਆ ਹੋਇਆ ਸੀ, ਕੋਈ ਭਗਤੀ ਕਰਕੇ ਇੱਕ ਚਾਦਰ ਲਈ ਹੋਈ ਸੀ ਵੀ ਉਹਨੂੰ ਓੜ ਕੇ ਜੇ ਉਹ ਅੱਗ ਵਿੱਚ ਵੀ ਬੈਠ ਜਾਂਦੀ ਸੀ ਤੇ ਉਹਨੂੰ ਅੱਗ ਨਹੀਂ ਸਾੜ ਸਕਦੀ,
ਉਹਨਾਂ ਦੀਆਂ ਸਾਖੀਆਂ ਨੇ, ਪੌਰਾਣਿਕ ਪ੍ਰਸੰਗ ਨੇ, ਉਹਨਾਂ ਦੀ ਮਿੱਥ ਹੈਗੀ ਹੈ ਆਪਾਂ ਉਸੇ ਮੁਤਾਬਕ। ਪਰ ਉਹਨੇ ਆਪਣੀ ਭੈਣ ਦੇ ਭੈਣ ਨੂੰ ਮਨਾਇਆ ਵੀ ਤੂੰ ਉਹ ਕੱਪੜਾ ਓੜ ਕੇ ਆਪਣੇ ਉੱਪਰ ਲੈ ਕੇ ਇਸ ਬੱਚੇ ਨੂੰ ਗੋਦ ਵਿੱਚ ਲੈ ਕੇ ਅੱਗ 'ਚ ਬਹਿ ਜੀ, ਕਿਉਂਕਿ ਤੈਨੂੰ ਤਾਂ ਇੱਕ ਤਰ੍ਹਾਂ ਦਾ ਵਰ ਹੈ ਨਾ, ਤੈਨੂੰ ਤਾਂ ਅੱਗ ਨੇ ਸਾੜਨਾ ਨਹੀਂ ਹੈ, ਤੂੰ ਤਾਂ ਸੇਫ ਰਵੇਂਗੀ। ਪਰ ਇਹ ਬੱਚਾ ਸੜ ਜਾਏਗਾ, ਉਹਦੇ ਨਾਲ ਦੁਸ਼ਮਣੀ ਕਮਾ ਰਹੇ ਆ, ਉਹਦੇ ਨਾਲ ਬੈਰ ਕਮਾ ਰਹੇ ਆ, ਉਹਨੂੰ ਮਾਰਨਾ ਚਾਹੁੰਦਾ, ਪਰ ਭਗਤ ਪ੍ਰਹਿਲਾਦ ਭੋਲਾ ਹੈ, ਉਹਨੂੰ ਪਤਾ ਨਹੀਂ ਹੈ, ਛੋਟੀ ਉਮਰ ਹੈ ਉਹਦੀ, ਅਣਜਾਣ ਹੈ, ਉਹ ਅਕਾਲ ਪੁਰਖ ਦਾ ਉਪਾਸ਼ਕ ਹੈ। ਸਕੀ ਭੂਆ ਨੇ, ਦੇਖੋ ਮੈਂ ਤਾਂ ਬੇਨਤੀ ਕਰ ਰਿਹਾ ਸੀ, ਸਕੀ ਭੂਆ ਨੇ ਗੋਦ ਵਿੱਚ ਲੈ ਕੇ ਅੱਗ ਵਿੱਚ ਬੈਠਣਾ ਕੀਤਾ ਵੀ ਮੈਂ ਬਚ ਜਾਂਗੀ, ਮੈਨੂੰ ਉਹ ਵਰ ਹੈ ਤੇ ਇਹਨੇ ਸੜ ਜਾਣਾ, ਮੇਰਾ ਭਰਾ ਹਰਨਾਕਸ਼ ਦਾ ਮਸਲਾ ਹੱਲ ਹੋਜੂ। ਪਰ ਖੇਡ ਕੈਸੀ ਵਾਪਰੀ, ਕੁਦਰਤ ਦਾ ਵਰਤਾਰਾ ਕੈਸਾ ਵਾਪਰਿਆ, ਹਵਾ ਚੱਲੀ ਕਹਿੰਦੇ, ਉਹ ਜਿਸ ਤਰ੍ਹਾਂ ਲਿਖਦੇ ਨੇ ਵੀ ਉਹ ਕੱਪੜਾ ਭਗਤ ਤੇ ਪੈ ਗਿਆ, ਸੜ ਗਈ ਉਹਦੀ ਭੂਆ, ਸਵਾ ਉਹਦੀ ਭੂਆ।

ਔਰ ਉਹ ਪੁਰਾਣਕ ਪ੍ਰਸੰਗਾਂ ਦੇ ਵਿੱਚ ਬਈ ਇਹ ਕਿਹਾ ਗਿਆ ਵੀ ਵੇਖਦਾ ਤੇਰਾ ਰੱਬ ਤੈਨੂੰ ਰੱਖੂਗਾ, ਆ ਤੱਤਿਆਂ ਥੰਮਾਂ ਨੂੰ ਜੱਫੀਆਂ ਪਾ। ਪਰ ਉਹਦੇ ਵਿੱਚੋਂ ਵੀ ਭਗਤ ਪ੍ਰਹਿਲਾਦ ਨੂੰ ਕੁਝ ਦਿਸਿਆ, ਕਹਿੰਦੇ ਨੇ ਤੱਤਿਆਂ ਥੰਮਾਂ ਤੇ ਵੀ ਤੁਰਦੀ ਕੀੜੀ ਨਜ਼ਰ ਆਈ, ਕੁਝ ਇਸ ਤਰ੍ਹਾਂ ਦੇ ਜ਼ਿਕਰ ਆਉਂਦੇ ਨੇ। ਪਰ ਉਸ ਪਰਮਾਤਮਾ ਨੇ ਕਿੱਦਾਂ ਦੀ ਰਚਨਾ ਰਚੀ, ਕਿੱਦਾਂ ਦੀ ਖੇਡ ਖੇਡੀ, ਕਿੱਦਾਂ ਦਾ ਵਰਤਾਰਾ ਵਾਪਰਿਆ, ਇਹ ਘਟਨਾਵਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ। ਕਹਿੰਦੇ ਫਿਰ ਉਹਦੇ ਵਿੱਚੋਂ ਇੱਕ ਐਸਾ ਅਵਤਾਰ ਦਾ ਪ੍ਰਗਟ ਹੋਣਾ ਲਿਖਿਆ, ਨਰਸਿੰਘ ਅਵਤਾਰ ਦਾ, ਜਿਹਨੇ ਹਰਨਾਕਸ਼ ਨੂੰ ਨੌਹਾਂ ਨਾਲ ਪਾੜ ਧਰਿਆ, ਖਤਮ ਕੀਤਾ, ਮਾਰ ਮੁਕਾਇਆ, ਪਰ ਭਗਤ ਪ੍ਰਹਿਲਾਦ ਦੀ ਜੈ ਜੈਕਾਰ ਹੋਈ। ਹੁਣ ਇੱਕ ਨਹੀਂ, ਇੱਦਾਂ ਦੇ ਤਮਾਮ ਪ੍ਰਸੰਗ ਨੇ। ਤਾਂ ਹੀ ਮਹਾਰਾਜ ਨੇ ਬਾਣੀ 'ਚ ਆਖਿਆ ਸੀਗਾ ਬਈ ਜਿਹਨਾਂ ਜਿਹਨਾਂ ਸੰਤਾਂ, ਜਿਹਨਾਂ ਜਿਹਨਾਂ ਭਗਤਾਂ ਦੀ ਰੱਖਿਆ ਪਰਮਾਤਮਾ ਨੇ ਕੀਤੀ, ਸਾਗਲ ਦੁਸ਼ਟ ਖੰਡ ਖੰਡ ਕੀਏ ਜਨ ਲਈਏ ਮਾਨੀ। ਕਹਿੰਦੇ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ, ਭਗਤਾਂ ਦੀ ਆਪਣੀ ਬਾਣੀ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦੀ ਆਪਣੀ ਜ਼ਬਾਨ, ਉਹਨਾਂ ਦੇ ਆਪਣੇ ਮੂੰਹ 'ਚੋਂ ਨਿਕਲੇ ਹੋਏ ਬਚਨ ਨੇ। ਮੈਂ ਕਥਾ ਪੁਰਾਤਨ, ਪੁਰਾਤਨ ਸਮੇਂ ਦੀ ਸਤਯੁਗ, ਤ੍ਰੇਤਾ, ਦੁਆਪਰ ਇਤਿਆਦਿਕ ਉਹਨਾਂ ਯੁੱਗਾਂ ਦੀਆਂ ਕਥਾਵਾਂ ਸੁਣੀਆਂ, ਭਗਤਾਂ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ ਵੀ ਸਾਡੀ ਰੱਖਿਆ ਪਰਮਾਤਮਾ ਨੇ ਕੀਤੀ। ਭਗਤ ਨਾਮਦੇਵ ਕਹਿੰਦੇ ਨੇ ਨਾ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਮੈਂ ਸਵੇਰੇ ਵੀ ਇਹ ਸ਼ਬਦ ਪੜ੍ਹਿਆ ਸੀਗਾ ਵੀ ਕਿਵੇਂ ਸਾਡੀ ਲਾਜ ਰੱਖੀ ਹੈ। ਭਗਤ ਰਵਿਦਾਸ ਸਾਹਿਬ ਜੀ ਸਪਸ਼ਟ ਕਹਿੰਦੇ ਨੇ, ਕਬੀਰ ਇਹ ਕਹਿੰਦੇ ਨੇ, ਕਹਿੰਦੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ, ਅਸੀਂ ਤਾਂ ਕੁਝ ਵੀ ਨਹੀਂ ਸੀ ਕਰਨ ਜੋਗੇ। ਇਹਦਾ ਜਿਹੜੀ ਸਾਡੀ ਜੈ ਜੈਕਾਰ ਕਰਵਾਈ ਹੈ, ਜਿਹੜੀ ਬੱਲੇ ਬੱਲੇ ਕਰਵਾਈ ਹੈ, ਇਹ ਤਾਂ ਪਰਮਾਤਮਾ ਨੇ ਕੀਤਾ। ਇਸ ਕਰਕੇ ਭਗਤਨ ਕੀ ਬਾਣੀ ਹੈ, ਭਗਤਾਂ ਦੀ ਆਪਣੀ ਬਾਣੀ ਹੈ, ਭਗਤਾਂ ਦੀ ਆਪ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤ ਸਾਹਿਬਾਨਾਂ ਦੀ ਬਾਣੀ ਹੈ, ਬਹੁਤੀ ਬਾਣੀ ਉਹ ਹੈ, ਬਹੁਤ ਸਾਰੇ ਸ਼ਬਦ ਉਹ ਨੇ ਜਿਹੜੇ ਉਹਨਾਂ ਦੀਆਂ ਹੱਡ ਬੀਤੀਆਂ ਨੇ। ਮਤਲਬ ਉਹਨਾਂ ਨੂੰ ਟੋਰਚਰ ਕੀਤਾ ਗਿਆ, ਜਦੋਂ ਭਗਤ ਨਾਮਦੇਵ ਜੀ ਨੂੰ ਪਕੜ ਲਿਆ ਗਿਆ, ਕਿਹਾ ਗਿਆ ਵੀ ਮਰੀ ਹੋਊ ਗਊ ਜਿੰਦੀ ਕਰੋ। ਦਿੱਲੀ ਦੀ ਘਟਨਾ ਨਾ, ਮੁਹੰਮਦ ਤੁਗਲਕ ਸੀਗਾ ਉਦੋਂ, ਮੁਹੰਮਦ ਤੁਗਲਕ ਦੇ ਕੋਲ ਸ਼ਿਕਾਇਤ ਕੀਤੀ ਗਈ, ਭਗਤ ਨਾਮਦੇਵ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਵੀ ਤੁਸੀਂ ਇਹ ਮਰੀ ਹੋਈ ਗਊ ਜਿੰਦੀ ਕਰੋ। ਪਰ ਭਗਤ ਨਾਮਦੇਵ ਜੀ ਕਹਿੰਦੇ ਇਹ ਕਿਵੇਂ ਹੋ ਸਕਦਾ, ਪਰ ਕਿਵੇਂ ਹੋਈ ਉਹ ਪ੍ਰਸੰਗ ਨੇ ਸਾਰੇ, ਕਿਵੇਂ ਉਹਨਾਂ ਦਾ ਪ੍ਰਭਾਵ ਬਣਿਆ। ਕਬੀਰ ਸਾਹਿਬ ਜੀ ਨੂੰ ਕਿਹਾ ਗਿਆ, ਭਗਤ ਰਵਿਦਾਸ ਸਾਹਿਬ ਜੀ ਦੀਆਂ ਸਾਖੀਆਂ ਨੇ। ਸੋ ਇਸ ਕਰਕੇ ਇੱਕ ਨਹੀਂ, ਕਿੰਨੇ ਹੀ ਐਸੇ ਪ੍ਰਸੰਗ ਨੇ। ਮਹਾਰਾਜ ਕਹਿੰਦੇ ਨੇ ਸਾਗਲ ਦੁਸ਼ਟ ਖੰਡ ਖੰਡ ਕੀ ਹੈ, ਜਿੰਨੇ ਦੁਸ਼ਟ ਸੀ, ਜਿਹੜੇ ਭਗਤਾਂ ਨੂੰ ਸਤਾਉਂਦੇ ਸੀ, ਭਗਤਾਂ ਨੂੰ ਦਬਕਾਉਂਦੇ ਸੀ, ਉਹਨਾਂ ਨੂੰ ਪਰੇਸ਼ਾਨ ਕਰਦੇ ਸੀ, ਉਹਨਾਂ ਭਗਤਾਂ ਨੂੰ ਜਿਹੜੇ ਅੱਜ ਦੇ ਸਕਵਿੱਤ ਮੁਤਾਬਕ ਬਿਲਕੁਲ ਬਾਲ ਬੁੱਧੀ ਵਾਲੇ ਸੀਗੇ, ਨਾ ਕਿਸੇ ਨਾਲ ਦੁਸ਼ਮਣੀ, ਨਾ ਕਿਸੇ ਨਾਲ ਮਿੱਤਰਤਾ, ਬਿਲਕੁਲ ਭੋਲੇ, ਬਿਲਕੁਲ ਅਣਜਾਣਾ ਦੀ ਤਰ੍ਹਾਂ, ਕੋਈ ਕਪਟ ਨਹੀਂ ਅੰਦਰ। ਤੇ ਜਿਵੇਂ ਇੱਕ ਭੋਲੇ ਬੱਚੇ ਨੂੰ ਮਾਂ ਸਪੋਰਟ ਦਿੰਦੀ ਹੈ, ਪਿਤਾ ਸਪੋਰਟ ਦਿੰਦਾ, ਬਾਕੀ ਦੇ ਵੱਡੇ ਬੱਚਿਆਂ ਨੂੰ ਘੂਰ ਘੱਪ ਦਿੱਤਾ ਜਾਂਦਾ, ਛੋਟੇ ਨਾਲ ਰਿਆਇਤ ਹੁੰਦੀ ਹੈ, ਇਸੇ ਤਰ੍ਹਾਂ ਜਿਹੜਾ ਬਾਲ ਬੁੱਧੀ ਵਾਲਾ ਭਗਤ ਹੈ, ਪਰਮੇਸ਼ਰ ਦਾ ਭਗਤ ਹੈ, ਔਰ ਉਹਦੇ ਨਾਲ ਰਿਆਇਤ ਸ਼ੁਰੂ ਤੋਂ ਹੀ ਹੁੰਦੀ ਆਈ ਹੈ। ਜਿਹੜਾ ਕਪਟੀ ਹੈ, ਜਿਹੜਾ ਸ਼ਾਸੀ ਹੈ, ਜਿਹੜਾ ਇਸ ਤਰ੍ਹਾਂ ਦੀਆਂ ਸਕੀਮਾਂ ਲੜਾਉਂਦਾ, ਉਹਦਾ ਨਹੀਂ, ਵੀ ਜਿਹੜਾ ਭਜਨ ਅੱਠ ਕਰਦਾ, ਜਿਹਨੇ ਸਾਰਾ ਕੁਝ ਛੱਡ ਛਡਾ ਕੇ ਪਰਮਾਤਮਾ ਦੀ ਓਟ ਤੱਕੀ ਹੈ। ਹੁਣ ਉੱਥੇ ਮੈਂ ਬੇਨਤੀ ਕਰ ਰਿਹਾ ਸੀ ਬਈ ਸਾਗਲ ਦੁਸ਼ਟ, ਸਾਰੇ ਦੁਸ਼ਟ, ਖੰਡ ਖੰਡ ਦਾ ਅਰਥ ਹੈ ਟੁਕੜੇ ਟੁਕੜੇ ਕਰ ਦੇਣਾ, ਖਤਮ ਕਰ ਦੇਣਾ, ਟੋਟੇ ਟੋਟੇ ਕਰ ਦੇਣਾ। ਜਨ ਲੀਏ ਮਾਨੀ, ਜਨ ਦਾ ਮਤਲਬ ਜਿਹੜੇ ਜਨ ਸੀ, ਭਗਤ ਸੀ, ਉਹਨਾਂ ਨੂੰ ਮਾਣ ਬਖਸ਼ਿਆ ਪਰਮੇਸ਼ਰ ਨੇ, ਸਨਮਾਨ ਬਖਸ਼ਿਆ ਪਰਮੇਸ਼ਰ ਨੇ। ਇਸ ਕਰਕੇ ਅੱਜ ਦੇ ਇਸ ਕਵਿਤ ਦੇ ਅੰਦਰ ਭਾਈ ਗੁਰਦਾਸ ਜਿਹੜੀ ਗੱਲ ਸਾਨੂੰ ਸਮਝਾਉਣੀ ਚਾਹੁੰਦੇ ਨੇ ਉਹ ਇਹ ਹੈ, ਤੈਸੇ ਗੁਰਸਿੱਖ ਸਮਦਰਸੀ ਆਨੰਦਮਈ, ਵੀ ਇਸੇ ਤਰ੍ਹਾਂ ਗੁਰਸਿੱਖ ਜਿਹੜਾ ਉਹ ਸਮਦਰਸੀ ਹੋਵੇ। ਸਮਦਰਸੀ ਮਤਲਬ ਉਹਦੀ ਦ੍ਰਿਸ਼ਟੀ ਇੱਕ ਜੈਸੀ ਹੋਵੇ, ਕਿਸੇ ਨਾਲ ਨਫ਼ਰਤ ਨਾ ਕਰੇ, ਕਿਸੇ ਨਾਲ ਵੈਰ ਭਾਵਨਾ ਨਾ ਕਰੇ, ਕਿਸੇ ਨੂੰ ਹੋਰ ਨਿਗਾਹ ਨਾਲ ਨਾ ਵੇਖੇ, ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਸਾਰਿਆਂ ਨੂੰ ਵੇਖ ਕੇ ਸਾਰਿਆਂ ਨਾਲ ਪ੍ਰੇਮ ਕਰੇ, ਆਨੰਦਮਈ ਹੋਵੇ। ਜੈਸੇ ਜੋਗ ਮਾਨੈ ਤੈਸੇ ਲਾਗੇ ਫਲ ਖੇਤ ਕਹੋ। ਫਿਰ ਭਾਈ ਸਾਹਿਬ ਜੀ ਕਹਿੰਦੇ ਜਗਤ ਜਿਸ ਤਰ੍ਹਾਂ ਦਾ ਉਸਨੂੰ ਪਛਾਣਦਾ, ਫਿਰ ਉਹੋ ਜਿਹਾ ਫਲ ਉਹਦੀ ਭਾਵਨਾ ਜਿਹੜਾ ਰੂਪੀ ਖੇਤ ਨੂੰ ਬਿਲਕੁਲ ਲੱਗਦਾ ਹੈਗਾ। ਗੱਲ ਸਾਰੀ ਭਾਵਨਾ 'ਤੇ ਵੀ ਖੜੀ ਹੈ। ਹੁਣ ਭਾਵਨਾ ਜੈਸੀ ਜਿਹਦੀ ਚੰਗੀ

0: ਭਾਵਨਾ ਉਹਦੇ ਚੰਗੇ ਰਿਜ਼ਲਟ ਆਉਣੇ ਹੀ ਆਉਣੇ ਨੇ, ਚੰਗੇ ਨਤੀਜੇ ਆਉਣਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਾਣੀ ਦੇ ਵਿੱਚ ਜਿਹੜੇ ਇਸ਼ਾਰੇ ਕੀਤੇ ਨੇ, ਕਿਉਂਕਿ ਬਾਣੀ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ ਭਗਤ ਨੇ ਉਹਨਾਂ ਦੀ ਲਾਜ ਪਰਮਾਤਮਾ ਰੱਖਦਾ ਹੈ, ਭਗਤ ਨਿਸ਼ਕਪਟ ਹੁੰਦੇ ਨੇ, ਭਗਤ ਸਰਬੱਤ ਦਾ ਭਲਾ ਮੰਗਦੇ ਨੇ, ਭਗਤ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਨਾਲ ਵੇਖਦੇ ਨੇ, ਉਹਨਾਂ ਦੇ ਅੰਦਰ ਕੋਈ ਮਾਇਆ ਦੀ ਪਕੜ ਵੀ ਨਹੀਂ ਹੁੰਦੀ। ਤੇ ਜਦੋਂ ਕੋਈ ਇਸ ਤਰ੍ਹਾਂ ਦੇ ਭਗਤਾਂ ਨੂੰ ਸਤਾਉਂਦਾ, ਡਰਾਉਂਦਾ, ਧਮਕਾਉਂਦਾ, ਤੰਗ ਪਰੇਸ਼ਾਨ ਕਰਦਾ, ਫਿਰ ਐਸੇ ਭਗਤਾਂ ਦੀ ਲਾਜ ਸਤਯੁਗ ਤ੍ਰੇਤਾ ਦੁਆਪਰ ਦੇ ਵਿੱਚ, ਹੁਣ ਕਲਯੁਗ ਦਾ ਵਰਤਾਰਾ, ਕਲਯੁਗ ਦੇ ਵਰਤਾਰੇ ਦੇ ਵਿੱਚ ਵੀ ਐਸਾ ਵਾਪਰ ਰਿਹਾ। ਇਹ ਜਿਹੜੇ ਗੁਰਬਾਣੀ ਦੇ ਵਿੱਚ ਨਾ ਬਹੁਤ ਸਾਰੇ ਉਹ ਭਗਤ ਨੇ ਜਿਹੜੇ ਪਹਿਲੇ ਯੁੱਗਾਂ ਦੇ ਹੋਏ ਨੇ, ਜਿਵੇਂ ਧਰੂ ਹੈ, ਪ੍ਰਹਿਲਾਦ ਹੈ, ਹਾਲਾਂਕਿ ਮਹਾਰਾਜ ਉਹਨਾਂ ਨਾਮ ਲੈ ਕੇ ਕਿਹਾ ਸੀ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁਝ ਉਹ ਭਗਤ ਵੀ ਨੇ ਜਿਹੜੇ ਜਿਹਨਾਂ ਨੂੰ ਆਪਾਂ ਕਲਯੁਗ ਦੇ ਵਿੱਚ ਵੀ ਕਹਿ ਸਕਦੇ ਹਾਂ, ਛਵੇਂ ਦੀ ਜਿਹੜੀ ਵੰਡ ਵਿਦਵਾਨਾਂ ਨੇ ਕੀਤੀ ਹੈ। ਹਾਲਾਂ ਗੁਰਮਤ ਮੁਤਾਬਕ ਐਸਾ ਕੁਝ ਨਹੀਂ ਹੈ, ਪਰ ਫਿਰ ਵੀ ਜਿਹੜਾ ਇੱਕ ਸਤਯੁਗ ਦਾ ਸਮਾਂ ਸੀ ਉਹ ਵੀ ਲੰਘ ਗਿਆ, ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ, ਹੁਣ ਉਸ ਵੰਡ ਦੇ ਮੁਤਾਬਕ ਕਲਯੁਗ ਚੱਲ ਰਿਹਾ। ਇਹਦੀ 4,32,000 ਕੁਝ ਉਮਰ ਵਿਦਵਾਨਾਂ ਨੇ ਮੰਨੀ ਹੋਈ ਹੈ, ਕਿੰਨਾ ਕੁ ਬਾਕੀ ਹੈ, ਕੀ ਕੁਝ ਹਲੇ ਵਾਪਰਨਾ, ਕੀ ਕੁਝ ਹੋਣਾ, ਉਹ ਇੱਕ ਵੱਖਰਾ ਸੈਪਰੇਟ ਜਿਹਾ ਪ੍ਰਸੰਗ ਹੈ। ਪਰ ਮੈਂ ਇੰਨੀ ਬੇਨਤੀ ਕਰ ਰਿਹਾ ਸੀ ਵੀ ਜਿਹੜਾ ਕਲਯੁਗ ਦਾ ਸਮਾਂ ਇਸ ਯੁੱਗ ਦੇ ਵਿੱਚ ਵੀ ਜਿਹੜੇ ਭਗਤ ਹੋਏ ਨੇ ਉੱਥੇ ਵੀ ਇਹ ਵਰਤਾਰਾ ਵਾਪਰਿਆ, ਇਕੱਲੇ ਪਹਿਲੇ ਯੁੱਗਾਂ ਦੇ ਵਿੱਚ ਨਹੀਂ, ਇੱਥੇ ਵੀ ਭਗਤ ਕਬੀਰ ਸਾਹਿਬ ਜੀ ਵਰਗਿਆਂ ਦੇ ਨਾਲ। ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ ਸਾਖੀ। ਇੱਕ ਵਾਰ ਕਬੀਰ ਸਾਹਿਬ ਜਿਹੜੇ ਪਰਮਾਤਮਾ ਦੇ ਉਪਾਸ਼ਕ ਨੇ, ਨਿਸ਼ਕਪਟ ਨੇ, ਸਭਨਾਂ ਨੂੰ ਪਿਆਰ ਕਰਦੇ ਨੇ, ਸਭਨਾਂ ਨੂੰ ਜਿਹੜਾ ਇੱਕੋ ਨਜ਼ਰੀਏ ਨਾਲ ਵੇਖਦੇ ਨੇ, ਸਾਧੂਆਂ ਮਹਾਤਮਾ ਦਾ ਸਤਿਕਾਰ। ਇੱਕ ਵਾਰੀ ਕੁਝ ਕੁ ਜੈਲਸੀ ਵਾਲੇ ਲੋਕਾਂ ਨੇ, ਈਰਖਾਲੂ ਲੋਕਾਂ ਨੇ ਵੀ ਕਬੀਰ ਸਾਹਿਬ ਦੀ ਜੈ ਜੈਕਾਰ ਜ਼ਿਆਦਾ ਹੋ ਰਹੀ ਹੈ, ਇਹਨਾਂ ਦਾ ਮਾਣ ਸਨਮਾਨ ਜ਼ਿਆਦਾ ਹੋ ਰਿਹਾ, ਲੋਕ ਇਹਨਾਂ ਤੋਂ ਜ਼ਿਆਦਾ ਇਹਨਾਂ ਵੱਲ ਝੁਕਾਅ ਹੋ ਰਿਹਾ, ਉਹਨਾਂ ਨੇ ਇੱਕ ਸਾਜ਼ਿਸ਼ ਰਚ ਲਈ। ਇੱਕ ਸਾਜ਼ਿਸ਼ ਰਚੀ ਉਹਨਾਂ ਨੇ ਕਬੀਰ ਸਾਹਿਬ ਨੂੰ ਬਦਨਾਮ ਕਰਨ ਲਈ। ਉਹ ਕੀ ਸੀ? ਉਹਨਾਂ ਨੇ ਆਪਣੇ ਵੱਲੋਂ ਹੀ ਸੱਦਾ ਦੇ ਤਾ ਕੁਝ ਦਿਨ ਫਿਕਸ ਕਰਕੇ, ਕੋਈ ਤਾਰੀਖ ਮਿੱਥ ਕੇ, ਜਿੰਨੇ ਇਲਾਕੇ ਦੇ ਸਾਧੂ ਸੰਤ ਪੀਰ ਫਕੀਰ ਸੀ ਇਸ ਤਰ੍ਹਾਂ ਦੇ, ਉਹਨਾਂ ਸਾਰਿਆਂ ਨੂੰ ਸੁਨੇਹੇ ਲਾ ਤੇ ਵੀ ਇਸ ਦਿਨ ਨੂੰ, ਇਸ ਤਾਰੀਖ ਨੂੰ ਕਬੀਰ ਨੇ ਆਪਣੇ ਘਰੇ ਵੱਡਾ ਭੰਡਾਰਾ ਕਰਨਾ, ਵੀ ਤੁਸੀਂ ਸਾਰੇ ਆਓ, ਤੁਹਾਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਹੋਰ ਮਾਨ ਸਨਮਾਨ ਤੁਹਾਡਾ ਕਰਨਾ। ਬੜੇ ਬੜੇ ਜਦੋਂ ਵੱਡੇ ਸੁਨੇਹੇ ਲਾ ਤੇ, ਸਾਰਿਆਂ ਨੂੰ ਪਤਾ ਲੱਗ ਗਿਆ, ਕਬੀਰ ਸਾਹਿਬ ਦੇ ਚਿੱਤ ਚੇਤੇ ਵੀ ਨਹੀਂ, ਉਹਨੂੰ ਪਤਾ ਵੀ ਨਹੀਂ ਹੈਗਾ, ਤੇ ਮਿੱਥੇ ਹੋਏ ਸਮੇਂ ਦੇ ਮੁਤਾਬਕ ਸਾਧੂ ਆਉਣ ਲੱਗ ਗਏ। ਤੇ ਕਬੀਰ ਸਾਹਿਬ ਨੇ ਆਪਣੀ ਪਤਨੀ ਨੂੰ ਆਖਿਆ ਵੀ ਭਗਵਾਨ ਨੇ ਜਿੰਨਾ ਕੁ ਸਾਧੂ ਆਏ ਨੇ ਤੇ ਆਪਾਂ ਇਹਨਾਂ ਦਾ ਪ੍ਰਸ਼ਾਦਾ ਪਾਣੀ, ਲੰਗਰ ਪਾਣੀ ਛਕਾਉਣਾ। ਉਹ ਘਰ ਦੇ ਵਿੱਚ ਜਿਹੋ ਜਿਹੇ ਹਾਲਾਤ ਸਨ, ਕੋਈ ਬਹੁਤੇ ਸੌਖੇ ਤਾਂ ਹਾਲਾਤ ਹੈ ਨਹੀਂ ਸੀ, ਗਰੀਬੀ ਨਾਲ ਜੂਝਦੇ ਰਹੇ ਨੇ, ਤੰਗੀਆਂ ਤੁਰਸ਼ੀਆਂ ਦੇ ਵਿੱਚੋਂ ਲੰਘੇ ਨੇ। ਉਹਨਾਂ ਨੇ ਕੀ ਕੀਤਾ ਵੀ ਠੀਕ ਹੈ ਜੀ, ਆਇਆਂ ਨੂੰ ਸਾਧੂ ਆਏ ਨੇ ਤੇ ਜਿੰਨਾ ਘਰ ਦੇ ਵਿੱਚ ਪ੍ਰਬੰਧ ਸੀਗਾ ਪ੍ਰਸ਼ਾਦਾ ਪਾਣੀ ਛਕਾਤਾ। ਤੇ ਫਿਰ ਸਾਧੂ ਤਾਂ ਹੁਣ ਪਿੱਛੇ ਦੀ ਪਿੱਛੇ ਆ ਰਹੇ ਨੇ, ਕਿਉਂਕਿ ਸੁਨੇਹੇ ਲਾਏ ਗਏ ਬਦਨਾਮ ਕਰਨ ਲਈ ਵੀ ਕਬੀਰ ਤੋਂ ਲੰਗਰ ਨਹੀਂ ਛਕਾਇਆ ਜਾਣਾ, ਕਬੀਰ ਤੋਂ ਪ੍ਰਸ਼ਾਦਾ ਪਾਣੀ ਨਹੀਂ ਛਕਾਇਆ ਜਾਣਾ, ਆਪੀ ਇਹ ਲੋਕਾਂ ਦੇ ਵਿੱਚ ਜਿਹੜੀ ਦੀ ਭੰਡੀ ਹੋਊਗੀ। ਹੁਣ ਕਬੀਰ ਸਾਹਿਬ ਨੂੰ ਪਤਾ ਨਹੀਂ ਸੀ, ਤੇ ਸਾਧੂ ਆ ਹੀ ਗਏ, ਜਿੰਨਾ ਘਰ ਦੇ ਵਿੱਚ ਆਟਾ ਸੀ ਉਹ ਪਕਾਇਆ ਛਕਾਇਆ, ਸਾਧੂ ਛਕਿਆ ਤੇ ਹੋਰ ਆਈ ਗਏ, ਹੋਰ ਆਈ ਗਏ। ਘਰ ਵਾਲੀ ਕਹਿਣ ਲੱਗੀ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਹੁਣ ਆਪਣੇ ਤਾਂ ਆਟਾ ਵੀ ਮੁੱਕ ਗਿਆ। ਉਹ ਕਹਿਣ ਲੱਗਿਆ ਵੀ ਦੇਖ ਫਿਰ ਕੀ ਕਰੀਏ। ਸੋ ਸਾਖੀ ਇਸ ਤਰ੍ਹਾਂ ਕਹਿੰਦੀ ਹੈ, ਘਰ ਵਾਲੀ ਕਹਿੰਦੀ ਵੀ ਇਹ ਤਾਂ ਬਦਨਾਮੀ ਹੋਊਗੀ। ਕਬੀਰ ਸਾਹਿਬ ਕਹਿੰਦਾ ਵੀ ਬਦਨਾਮੀ, ਆਪਾਂ ਨੂੰ ਤਾਂ ਪਤਾ ਨਹੀਂ ਸਾਧੂ ਆ ਰਹੇ ਨੇ, ਤੇ ਜੇ ਸਾਧੂ ਆ ਰਹੇ ਨੇ ਤੇ ਪਰਮਾਤਮਾ ਨੂੰ ਚਾਹੀਦਾ ਸੀ ਵੀ ਆਪਣੇ ਘਰੇ ਵੀ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੁੰਦਾ। ਪਰ ਮੈਂ ਪੜ੍ਹ ਕੇ ਹੈਰਾਨ ਹੋਇਆ, ਕਹਿੰਦੇ ਫਿਰ ਕਬੀਰ ਸਾਹਿਬ ਨੇ ਬਿਲਕੁਲ ਭੋਲੇ ਭਾਅ ਵਿੱਚ ਆ ਕੇ ਕੀ ਕੀਤਾ, ਉਹ ਕਹਿੰਦਾ ਵੀ ਆਪਾਂ ਨਾ ਤੂੰ ਪਕਾਈ ਚੱਲ, ਮੈਂ ਝਾੜੀਆਂ 'ਚ ਲੁੱਕ ਕੇ ਬਹਿ ਜਾਂਦਾ, ਮੈਂ ਪਰਮਾਤਮਾ ਨੂੰ ਬੇਨਤੀ ਕਰਦਾ, ਇੱਕ ਤਰ੍ਹਾਂ ਦੀ ਅਰਦਾਸ ਕਰਦਾ, ਚੇਤੇ ਕਰਦਾ ਵੀ ਭਾਈ ਜੇ ਤੂੰ ਸਾਡੇ ਘਰੇ ਸਾਧੂਆਂ ਨੂੰ ਭੇਜ ਰਿਹਾ ਕੋਈ ਪ੍ਰਬੰਧ ਵੀ ਕਰ। ਕਹਿੰਦੇ ਨੇ ਕਬੀਰ ਸਾਹਿਬ ਬੈਠੇ ਰਹੇ ਤੇ ਲੋਈ ਜਿਹੜੀ ਸੀ ਉਹ ਭੜੋਲੀ ਦੇ ਵਿੱਚੋਂ ਆਟਾ ਕੱਢ ਕੇ ਗੁੰਨ ਕੇ ਪਕਾ ਕੇ ਖਵਾਉਂਦੀ ਰਹੀ, ਤੇ ਕਬੀਰ ਸਾਹਿਬ ਔਰ ਉੱਥੇ ਆਪਣਾ ਮੂਲ ਕਾ ਕੇ ਬੈਠੇ ਨੇ। ਜਿੰਨੇ ਸਾਧੂ ਆਏ ਸਾਰੇ ਛੱਕ ਛੱਕ ਕੇ ਮੁੜ ਰਹੇ ਨੇ, ਸਾਰੇ ਛੱਕ ਛੱਕ ਕੇ ਜਾ ਰਹੇ ਨੇ, ਜਾਂਦੇ ਹੋਏ ਇਹੀ ਗੱਲਾਂ ਕਰਕੇ ਜਾਂਦੇ ਨੇ ਵੀ ਕਬੀਰ ਦੇ ਘਰੇ ਪ੍ਰਸ਼ਾਦਾ ਛੱਕ ਕੇ ਆਨੰਦ ਆ ਗਿਆ, ਸੰਤੁਸ਼ਟੀ ਹੋ ਗਈ, ਰੱਜ ਆ ਗਿਆ। ਐਸਾ ਆਨੰਦ ਕਦੇ ਨਹੀਂ ਆਇਆ, ਐਸਾ ਰੱਜ ਕਦੇ ਨਹੀਂ ਆਇਆ। ਹੁਣ ਘਰ ਵਾਲੀ ਉਧਰੋਂ ਡਰਦੀ ਹੈ, ਪਰ ਕਬੀਰ ਸਾਹਿਬ ਜਦੋਂ ਸੁਣਦੇ ਨੇ ਉਹਨਾਂ ਦੇ ਮਨ ਚ ਆਉਂਦਾ, ਕਹਿੰਦਾ ਵਾਹ ਹੋਵੇ ਤੇਰੇ ਪਰਮਾਤਮਾ, ਮੈਂ ਸੁਣਿਆ ਸੀ ਵੀ ਤੂੰ ਲਾਜ ਰੱਖਦੈ, ਪੈਜ ਰੱਖਦੈ, ਮਦਦ ਕਰਦੈ, ਆ ਤੇ ਤੂੰ ਬੜੀ ਵੱਡੀ ਕਿਰਪਾ ਕੀਤੀ ਹੈ। ਔਰ ਉਹ ਕਹਿੰਦਾ ਵੀ ਨਾ ਹਮ ਕੀਆ ਨਾ ਕਰੇਂਗੇ, ਨਾ ਮੈਂ ਕੀਤਾ ਨਾ ਕਰਨ ਜੋਗਾ ਸੀ, ਤਾਂ ਪਰਮਾਤਮਾ ਦੀ ਕੋਈ ਕਲਾ ਹੀ ਵਾਪਰੀ ਹੈ, ਪਰਮਾਤਮਾ ਦੀ ਕੋਈ ਖੇਡ ਵਾਪਰੀ ਹੈ। ਸੋ ਕਹਿਣ ਤੋਂ ਭਾਵ ਇਸ ਤਰ੍ਹਾਂ ਜਿਹੜਾ ਗੁਰਸਿੱਖ ਖੇਦਾਂ ਹੈ, ਜਿਹੜਾ ਸਾਧ ਪੁਰਸ਼ ਏਦਾਂ, ਤੈਸੇ ਗੁਰਸਿੱਖ ਸਮਦਰਸੀ ਆਨੰਦਮਈ, ਜੈਸੇ ਜੋਗ ਮਾਨੈ ਲਾਗੈ ਫਲ ਖੇਤ ਕੋ, ਕਹਿੰਦੇ ਉਸ ਤਰ੍ਹਾਂ ਦਾ ਉਹਨੂੰ ਫਲ ਲੱਗਦਾ ਹੈਗਾ, ਭਾਵਨਾ ਰੂਪੀ ਫਲ। ਸੋ ਕਹਿਣ ਤੋਂ ਭਾਵ ਇਹ ਹੈ ਵੀ ਅਸੀਂ ਨਿਸ਼ਕਪਟ ਹੋਵਾਂਗੇ, ਬਾਲ ਬੁੱਧੀ ਵਾਲੇ ਹੋਵਾਂਗੇ, ਸੁਖੀ ਰਵਾਂਗੇ, ਗੁਰੂ ਕਿਰਪਾ ਕਰਨ, ਰਹਿਮਤ ਕਰਨ। ਅਤੇ ਇਹ ਨੁਕਤਾ ਜਿਹੜਾ ਸੀ, ਇਹਦਾ ਜ਼ਿਕਰ ਬਾਣੀ 'ਚ ਬਹੁਤ ਵਾਰ ਆਇਆ, ਇਹ ਨੁਕਤਾ ਸਾਡੀ ਸਮਝ ਵਿੱਚ ਆਏ, ਅਸੀਂ ਬੱਚਿਆਂ ਵਾਂਗ ਅਰਦਾਸ ਕਰੀਏ ਮਾਲਕ ਦੇ ਚਰਨਾਂ ਦੇ ਵਿੱਚ। ਕਰਦੇ ਵੀ ਹਾਂ, ਸਾਨੂੰ ਸਿਖਾਇਆ ਵੀ ਤੂੰ ਠਾਕਰ ਤੁਮ ਪਏ ਅਰਦਾਸ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਜਦੋਂ ਅਸੀਂ ਇਸ ਤਰ੍ਹਾਂ ਅਰਦਾਸ ਕਰਾਂਗੇ, ਬੱਚੇ ਹੋ ਕੇ ਫਿਰ ਉਹ ਲਾਜ ਰੱਖਦਾ, ਪੈਜ ਰੱਖਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਮਾਫ਼ੀ। ਆਓ ਅਖੀਰਲੀਆਂ ਪੰਕਤੀਆਂ ਦੇ ਪਾਠ ਕਰਕੇ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੀਏ ਜੀ। ਤੈਸੇ ਗੁਰਸਿੱਖ ਸਮਦਰਸੀ ਆਨੰਦਮਈ, ਜੈਸੋ ਜੋਗ ਮਾਨੈ ਤੈਸੋ ਲਾਗੈ ਫਲ ਖੇਤ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਆਪ ਸੰਗਤਾਂ ਨੂੰ ਕਥਾ ਸਰਵਣ ਕਰਾ ਰਹੇ ਸਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਪਾਰਕਿੰਗ ਲਾਟ ਵਿੱਚ ਹੈਂਡੀਕੈਪ ਦੀਆਂ ਜਗ੍ਹਾ ਹਨ ਗੱਡੀ ਲਾਉਣ ਦੀ, ਉੱਥੇ ਦੂਜੀਆਂ ਗੱਡੀਆਂ ਨਹੀਂ ਲਾ ਸਕਦੇ ਤੁਸੀਂ। ਜੇ ਕਿਸੇ ਨੇ ਲਾਈ ਹੈ ਹੈਂਡੀਕੈਪ ਵਾਲੀ ਪਾਰਕਿੰਗ ਦੇ ਵਿੱਚ ਗੱਡੀ ਆਪਣੀ, ਉਹਨੂੰ ਪਲੀਜ਼ ਬੇਨਤੀ ਹੈ ਉੱਥੋਂ ਮੂਵ ਕੀਤਾ ਜਾਵੇ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸੋ ਬੇਨਤੀ ਹੈ, ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ, ਜਿਹੜੀਆਂ ਸੰਗਤਾਂ ਮੱਥਾ ਟੇਕਣ ਵਾਸਤੇ ਆ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਤੁਸੀਂ ਉੱਪਰ ਗੈਲਰੀ ਦੇ ਵਿੱਚ ਮੱਥਾ ਟੇਕਣਾ ਹੈ, ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਦੀਵਾਨ ਚੱਲਦੇ ਹਨ। ਮੇਨ ਹਾਲ ਦੇ ਵਿੱਚ ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਨੇ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਹੁਣ ਆਰੰਭ ਹੋਣ ਲੱਗੇ ਹਨ। ਸੇ ਸੰਯੋਗ ਕਰੋ ਮੇਰੇ ਪਿਆਰੇ ਜੇ ਤਰਸਨਾ ਹਰ ਨਾਮ ਉਚਾਰੇ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ ਭਾਈ ਗੁਰਦੀਪ ਸਿੰਘ ਜੀ ਅਤੇ ਤਿੰਨਾਂ ਦਾ ਰਾਗੀ ਜੱਥਾ। ਹੁਣ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਸ਼ਬਦ ਪੜਿਆ ਜਾਵੇਗਾ, ਉਸ ਤੋਂ ਬਾਅਦ ਫਿਰ ਅਰਦਾਸ ਹੋਵੇਗੀ। ਸੋ ਬੇਨਤੀ ਹੈ ਖਾਸ ਕਰਕੇ ਬੀਬੀਆਂ ਨੂੰ ਬੱਚਿਆਂ ਨੂੰ, ਪਲੀਜ਼ ਚੁੱਪ ਦਾ ਦਾਨ ਬਖਸ਼ੋ। ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਬੈਠੇ ਹਾਂ, ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ। ਆਓ ਹੁਣ ਬੜੇ ਪਿਆਰ ਦੇ ਨਾਲ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਸ਼ਬਦ ਸਰਵਣ ਕਰੀਏ ਜੀ।

ਹੁਣ ਅਰ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਅਰੰਭਤਾ ਦੀ ਅਰਦਾਸ ਕਰੀਏ। ਬਾਕੀ ਸੰਗਤ ਬੈਠੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੈ ਹੋਮੈ ਰੋਗ। ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸਿਆਂ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਬੇਨਤੀ ਹੈ ਸੁਪਾਗ ਭਰੀ ਜੋੜੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਤੁਸੀਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਾਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਾਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਅਰਾਧੋ, ਸਭ ਕੇ

सहज आनंद हुआ वडभागी, मन हर हर मीठा लाया। जन कह नानक लाभ पहली,

ਸਭ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ

ਭਾਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਬਹਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ

ਵਈਆ ਅਹਨਿਸ ਸਹਜ ਸੁਭਾ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਆ

ਆਹੂ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ।

मिला सुख नाम हर शोभा, चिंता लाहे हमारी रहाऊ।

0: ਦੋਵਾਂ ਪਰਿਵਾਰਾਂ ਨੂੰ, ਸੰਧੂ ਪਰਿਵਾਰ ਅਤੇ ਗਰੇਵਾਲ ਪਰਿਵਾਰ ਨੂੰ, ਦੋਵਾਂ ਬੱਚਿਆਂ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ, ਔਰ ਨਵਵਿਆਹੀ ਜੋੜੀ ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਕੌਰ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਰਬੱਤ ਸੰਗਤ ਦਾ ਧੰਨਵਾਦ, ਹੋਈਆਂ ਭੁੱਲਾਂ ਲਈ ਖਿਮਾ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ, ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਅਤੇ ਉਹਨਾਂ ਦੇ ਸਾਥੀ ਸਿੰਘ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ। ਸੋ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ। ਹੁਣ ਇੱਥੇ ਹੀ ਵਿਆਹ ਦੇ ਸਮਾਗਮਾਂ ਦੀ ਸਮਾਪਤੀ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ। ਜੋ ਸ਼ਗਨ ਦੀ ਰਸਮ ਹੈ, ਮੇਨ ਦਰਬਾਰ ਦੇ ਵਿੱਚ ਲੜਕੀ ਲੜਕੇ ਦੇ ਮਾਤਾ ਪਿਤਾ ਨੇ ਸ਼ਗਨ ਪਾਉਣਾ ਹੈ, ਬਾਕੀ ਸੰਗਤ ਨੇ ਇੱਥੇ ਸ਼ਗਨ ਨਹੀਂ ਪਾਉਣਾ। ਬਾਕੀ ਸੰਗਤ ਨੇ ਸ਼ਗਨ ਜਿਹੜਾ ਹੈ ਉਹ ਬਾਹਰ ਟੈਂਟ ਵਿੱਚ ਪਾਉਣਾ, ਨਾਲੇ ਤੁਸੀਂ ਉੱਥੇ ਪ੍ਰਸ਼ਾਦਾ ਛਕਣਾ ਹੈ। ਦੂਸਰੀ ਬੇਨਤੀ ਹੈ, ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ, ਗੱਲਾਂ ਨਹੀਂ ਕਰਨੀਆਂ, ਨਾ ਜੇਬਾਂ ਵਿੱਚ ਹੱਥ ਪਾ ਕੇ ਖਲੇ ਹੋਣਾ ਹੈ, ਗੁਰੂ ਸਾਹਿਬ ਵੱਲ ਪਿੱਠ ਨਹੀਂ ਕਰਨੀ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਆਪਾਂ ਜਦੋਂ ਅਰਦਾਸ ਕਰਦੇ ਹਾਂ ਅਤੇ ਬਚਨ ਪੜ੍ਹਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ। ਸੋ ਸਾਰਿਆਂ ਦਾ ਫਰਜ਼ ਬਣਦਾ ਹੈ ਗੁਰੂ ਸਾਹਿਬ ਦਾ ਸਤਿਕਾਰ ਕਰਨਾ। ਆਓ ਹੁਣ ਢਾਡੀ ਸਿੰਘਾਂ ਦਾ ਸਮਾਂ ਹੈ, ਨਾਲ ਆਪਾਂ ਢਾਡੀ ਵਾਰਾਂ ਵੀ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸਾਹਿਬੇ ਕਮਾਲ ਗਰੀਬਨਵਾਜ ਅੰਤਰਜਾਮੀ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਹਰ ਰੋਜ਼ ਦੀ ਤਰ੍ਹਾਂ ਸਤਸੰਗਤ ਦੀਆਂ ਸੁਭਾਗੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੁੜੀਏ। ਢਾਡੀ ਜਥੇ ਨੇ ਮੰਗਲਾਚਰਨ ਦੇ ਰੂਪ ਵਿੱਚ ਆਪ ਜੀ ਨੂੰ ਗੁਰੂ ਕਾ ਉਪਦੇਸ਼ ਦ੍ਰਿੜ ਕਰਵਾਉਣ ਦਾ ਯਤਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਨੂੰ ਜੀਵਨ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੇ ਹੋਏ ਆਖਦੇ ਨੇ ਕਿ ਮਨੁੱਖ, ਇਹ ਸੰਸਾਰ ਸੁਪਨੇ ਦੀ ਤਰ੍ਹਾਂ ਹੈ, ਇੱਥੇ ਰਹਿਣ ਵਾਲਾ ਕੋਈ ਵੀ ਨਹੀਂ, ਹਰ ਇੱਕ ਨੂੰ ਇਸ ਸੰਸਾਰ ਤੋਂ ਜਾਣਾ ਪੈਣਾ। ਮਨੁੱਖਾ ਜਨਮ ਅਕਾਲ ਪੁਰਖ ਦੀ ਇਬਾਦਤ ਲਈ, ਉਹਦੇ ਮਿਲਾਪ ਲਈ ਮਿਲਿਆ। ਇਸ ਕਰਕੇ ਹਰ ਰੋਜ਼ ਆਪ ਜੀ ਪੜ੍ਹਦੇ ਹੋ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਨਾਮ ਜਪਣ ਦਾ ਉਪਦੇਸ਼ ਮਹਾਰਾਜ ਵਾਰ ਵਾਰ ਦਿੰਦੇ ਨੇ। ਗੁਰੂ ਘਰ ਵਿੱਚ ਗੱਲ ਹੀ ਨਾਮ ਦੀ ਹੈ, ਨਾਨਕ ਕਹਿ ਘਰ ਕੇਵਲ ਨਾਮ। ਸਿੱਖ ਅੰਮ੍ਰਿਤ ਵੇਲੇ ਜਾਗਦਾ ਮਹਾਰਾਜ ਫਿਰ ਵੀ ਉਪਦੇਸ਼ ਦਿੰਦੇ ਨੇ, ਸਿੱਖਾਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਸਤਸੰਗਤ, ਜਦੋਂ ਅਸੀਂ ਸੰਗਤ ਵਿੱਚ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਹਾਂ ਤੇ ਗੁਰੂ ਦਰਬਾਰ ਵਿੱਚ ਗੁਰਬਾਣੀ ਦਾ ਕੀਰਤਨ ਪਾਠ ਕਥਾ ਵਿਚਾਰ ਇਤਿਹਾਸ ਗਾਇਨ ਕੀਤਾ ਜਾਂਦਾ, ਸਟੇਜ ਉੱਪਰੋਂ ਬੁਲਾਰੇ ਫਤਿਹ ਬੁਲਾਉਂਦੇ ਨੇ, ਫਤਿਹ ਵੀ ਸਿਮਰਨ ਰੂਪ ਹੈ। ਫਤਿਹ ਵਿੱਚ ਦੋ ਵਾਰ ਗੁਰਮੰਤਰ ਉਚਾਰਿਆ ਜਾਂਦਾ, ਉਸ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ। ਆਓ ਫਿਰ ਪਰਸਪਰ ਫਤਿਹ ਦੀ ਸਾਂਝ ਪਾ ਕੇ ਗੁਰੂ ਕੇ ਉਪਦੇਸ਼ ਨੂੰ ਕਮਾਈਏ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੱਲ ਦੇ ਦੀਵਾਨ ਵਿੱਚ ਢਾਡੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਖਾਲਸਾ ਪੰਥ ਦਾ ਕੁਰਬਾਨੀਆਂ ਭਰਿਆ ਇਤਿਹਾਸ। ਗੁਰਦੁਆਰਾ ਸੁਧਾਰ ਲਹਿਰ 20ਵੀਂ ਸਦੀ ਦੇ ਆਰੰਭ ਵਿੱਚ ਚੱਲੀ। ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਕਾਫੀ ਵਿਗਾੜ ਆ ਚੁੱਕਾ ਸੀ ਤੇ ਇਹ ਦਾਸਤਾਨ ਆਪ ਜੀ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਸੀ ਤੇ ਕੱਲ ਆਪ ਜੀ ਸਰਵਣ ਕਰ ਰਹੇ ਸੀ। ਗੁਰਦੁਆਰਾ ਰਕਾਬਗੰਜ ਸਾਹਿਬ ਪਾਤਸ਼ਾਹੀ 9ਵੀਂ, ਦਿੱਲੀ ਦੀ ਇੱਕ ਕੰਧ ਅੰਗਰੇਜ਼ ਸਰਕਾਰ ਨੇ ਢਾ ਦਿੱਤੀ। ਮੈਂ ਗੱਲ ਨੂੰ ਦੁਹਰਾ ਦਿਆਂ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਨਜ਼ਦੀਕ ਅੰਗਰੇਜ਼ ਸਰਕਾਰ ਦੇ ਵਾਇਸਰਾਏ ਦੀ ਕੋਠੀ ਬਣਾਈ ਜਾ ਰਹੀ ਸੀ। ਕੋਠੀ ਬਣ ਗਈ ਪਰ ਜਿਹੜਾ ਰਸਤਾ ਵਾਇਸਰਾਏ ਦੀ ਕੋਠੀ ਨੂੰ ਜਾਂਦਾ ਸੀ, ਇਸ ਰਸਤੇ ਨੂੰ ਖੁੱਲ੍ਹਾ ਅਤੇ ਸਿੱਧਾ

ਕਰਨ ਲਈ ਅੰਗਰੇਜ਼ ਸਰਕਾਰ ਨੇ ਗੁਰਦੁਆਰੇ ਦੀ ਕੰਧ ਢਾ ਦਿੱਤੀ। ਗੁਰਦੁਆਰੇ ਦੀ ਕੰਧ ਦੇ ਨਾਲ ਨਾਲ ਗੁਰਦੁਆਰੇ ਦੇ ਬਾਗ ਦੀ, ਜਿੱਥੇ ਬਹੁਤ ਵੱਡੀ ਜ਼ਮੀਨ ਸੀ 50 ਵਿਘੇ, ਉਹਨੂੰ ਜ਼ਮੀਨ ਨੂੰ ਰਸਤੇ ਦੇ ਵਿੱਚ ਲੈ ਲਿਆ ਗਿਆ, ਕੰਧ ਢਾ ਦਿੱਤੀ ਗਈ, ਕੰਧ ਦੀਆਂ ਇੱਟਾਂ ਦੀ ਰੋੜੀ ਕੁੱਟ ਕੇ ਸੜਕਾਂ ਤੇ ਪਾ ਦਿੱਤੀ। ਹੁਣ ਅੰਗਰੇਜ਼ ਸਰਕਾਰ ਦੀ ਇਹ ਕਰਤੂਤ ਪੰਥ ਬਰਦਾਸ਼ਤ ਨਹੀਂ ਸੀ ਕਰ ਸਕਦਾ। ਗੁਰੂ ਘਰ ਦੀ ਕੰਧ ਪੰਥ ਦੀ ਮਨਜ਼ੂਰੀ ਤੋਂ ਬਿਨਾਂ ਅੰਗਰੇਜ਼ ਸਰਕਾਰ ਆਪਣੀ ਮਰਜ਼ੀ ਨਾਲ ਢਾ ਦੇਵੇ, ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਵਿਰੋਧ ਤਾਂ ਹੋਣੀ ਸ਼ੁਰੂ ਹੋ ਗਈ। 1914 ਵਿੱਚ 14 ਜਨਵਰੀ ਨੂੰ ਇਹ ਕੰਧ ਢਾਈ ਗਈ, ਵਿਰੋਧ ਤਾਂ ਹੋਈ। ਕੁਝ ਕੰਧ ਬਾਗ ਵਾਲੇ ਪਾਸਿਓਂ ਬਣਾ ਦਿੱਤੀ ਗਈ, ਪਰ ਬਾਕੀ ਗੁਰਦੁਆਰੇ ਵਾਲੀ ਕੰਧ ਉਸੇ ਤਰ੍ਹਾਂ ਰਹੀ, ਉਹ ਉਸਾਰੀ ਨਾ ਗਈ। ਇੱਧਰ ਦੂਜੀ ਪਹਿਲੀ ਵਿਸ਼ਵ ਜੰਗ ਚੱਲ ਪਈ, ਫਸਟ ਵਰਲਡ ਵਾਰ। ਅੰਗਰੇਜ਼ਾਂ ਨੇ ਵਾਅਦਾ ਕੀਤਾ ਕਿ ਇਸ ਵਾਰ ਤੋਂ ਬਾਅਦ, ਇਸ ਜੰਗ ਤੋਂ ਬਾਅਦ ਇਹ ਕੰਧ ਉਸਾਰ ਦਿੱਤੀ ਜਾਏਗੀ। ਜੰਗ ਖਤਮ ਹੋ ਗਈ, 4 ਸਾਲ ਲੰਘ ਗਏ। 1918 ਤੋਂ ਬਾਅਦ 2 ਸਾਲ ਹੋਰ ਲੰਘ ਗਏ, ਕੰਧ ਨਾ ਉਸਾਰੀ ਗਈ। ਆਖਿਰਕਾਰ ਕੁਝ ਪੰਥਦਰਦੀ ਸਿੱਖਾਂ ਨੇ ਇਸ ਕੰਧ ਨੂੰ ਦੁਬਾਰਾ ਉਸਾਰਨ ਲਈ ਸਰਦੂਲ ਸਿੰਘ ਕਵੀਸ਼ਰ ਨਾਂ ਦੇ ਪੰਥਕ ਆਗੂ ਨਾਲ ਸੰਪਰਕ ਕੀਤਾ, ਆਖਿਆ ਤੁਹਾਨੂੰ ਅਗਵਾਈ ਕਰਨੀ ਪਏਗੀ, ਹੁਣ ਕੋਈ ਪ੍ਰੋਗਰਾਮ ਦੇਣਾ ਚਾਹੀਦਾ ਤਾਂ ਕਿ ਪੰਥ ਜਿਹੜੀ ਮੰਗ ਚਿਰ ਤੋਂ ਲਟਕੀ ਹੋਈ ਹੈ, ਅੰਗਰੇਜ਼ ਸਰਕਾਰ ਤੋਂ ਇਹ ਮੰਗ ਮਨਵਾ ਲਵੇ। ਸਰਦੂਲ ਸਿੰਘ ਕਵੀਸ਼ਰ ਹੋਣੀ ਵਿਦਵਾਨ ਸਨ, ਉਹਨਾਂ ਨੇ ਪੰਥ ਲਈ ਬੜਾ ਕੰਮ ਕੀਤਾ, ਇੱਥੋਂ ਤੱਕ ਕਿ ਆਪਣੀ ਕਲਮ ਦੇ ਨਾਲ ਬਹੁਤ ਸਾਰਾ ਸਾਹਿਤ ਵੀ ਲਿਖਿਆ, ਅਤੇ ਨਾਲੋਂ ਨਾਲ ਉਹਨਾਂ ਨੇ ਪੰਥਕ ਪਿੰਡ ਵਿੱਚ ਆ ਕੇ ਕੁਰਬਾਨੀਆਂ ਵੀ ਕੀਤੀਆਂ, ਕੌਮ ਲਈ ਸੰਘਰਸ਼ ਵੀ ਕੀਤਾ, ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਸਰਦੂਲ ਸਿੰਘ ਕਵੀਸ਼ਰ ਨੇ ਅਕਾਲੀ ਅਖਬਾਰ ਵਿੱਚ ਲੇਖ ਲਿਖਣੇ ਆਰੰਭ ਕਰ ਦਿੱਤੇ, ਕੌਮ ਨੂੰ ਜਾਗਰੂਕ ਕੀਤਾ, ਅਤੇ ਆਖਿਰਕਾਰ ਪ੍ਰੋਗਰਾਮ ਦਿੱਤਾ ਕਿ 100 ਸਿੰਘਾਂ ਦਾ ਸ਼ਹੀਦੀ ਜਥਾ ਦਿੱਲੀ ਵਾਲੀ ਇਸ ਰਕਾਬਗੰਜ ਗੁਰਦੁਆਰੇ ਦੀ ਕੰਧ ਨੂੰ ਦੁਬਾਰਾ ਉਸਾਰਨ ਲਈ ਜਾਏਗਾ, 100 ਸਿੰਘ ਆਪਣੇ ਨਾਮ ਪੇਸ਼ ਕਰਨ। ਇੱਧਰ ਸਰਦੂਲ ਸਿੰਘ ਕਵੀਸ਼ਰ ਹੋਣਾ ਨੇ ਇਹ ਐਲਾਨ ਕੀਤਾ, ਅਤੇ ਦੂਜੇ ਪਾਸੇ ਭਾਈ ਦਾਨ ਸਿੰਘ ਵਿਛੋਆ, ਭਾਈ ਅਮਰ ਸਿੰਘ ਅਤੇ ਜਸਵੰਤ ਸਿੰਘ ਝਬਾਲ ਵਾਲਿਆਂ ਨੇ ਚਾਰੇ ਪਾਸੇ ਪ੍ਰਚਾਰ ਆਰੰਭ ਦਿੱਤਾ। ਜਿੱਥੇ ਵੀ ਜਲਸਾ ਹੁੰਦਾ, ਤਕਰੀਰਾਂ ਹੁੰਦੀਆਂ ਨੇ, ਉੱਥੇ ਕੌਮ ਨੂੰ, ਕੌਮ ਦੇ ਨੌਜਵਾਨਾਂ ਨੂੰ ਇਹ ਮੰਗ ਪਾਈ ਜਾਂਦੀ ਹੈ, ਵੰਗਾਰ ਪਾਈ ਜਾਂਦੀ ਹੈ ਕਿ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਲਈ ਆਪਣੇ ਨਾਂ ਲਿਖਵਾਓ। 100 ਬੰਦਾ ਚਾਹੀਦਾ ਸੀ, ਪਰ ਦਿਨਾਂ ਵਿੱਚ ਹੀ 100 ਨਹੀਂ 700 ਤੋਂ ਵੀ ਜ਼ਿਆਦਾ ਨਾਮ ਆ ਗਏ, ਅਤੇ ਕਈ ਨੌਜਵਾਨਾਂ ਨੇ ਜੋਸ਼ ਵਿੱਚ ਆ ਕੇ ਆਪਣੇ ਖੂਨ ਨਾਲ, ਆਪਣੇ ਲਹੂ ਨਾਲ ਚਿੱਠੀਆਂ ਲਿਖ ਕੇ ਭੇਜੀਆਂ ਕਿ ਅਸੀਂ ਸ਼ਹੀਦੀ ਵਿੱਚ ਜਥੇ ਜਾਣ ਲਈ ਤਿਆਰ ਹਾਂ। ਹੁਣ ਇੱਧਰ 1 ਦਸੰਬਰ 1920 ਨੂੰ ਇਹ ਜਥਾ ਦਿੱਲੀ ਜਾਣਾ ਸੀ। ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਕਿ ਵਿਰੋਧ ਤਾਂ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈ, ਤੇ ਅੰਗਰੇਜ਼ ਸਰਕਾਰ ਨੇ ਕੰਧ ਨੂੰ ਦੁਬਾਰਾ ਉਸਾਰਨ ਦਾ ਫੈਸਲਾ ਕਰ ਲਿਆ। ਮਹਾਰਾਜਾ ਨਾਭਾ, ਮਹਾਰਾਜਾ ਰਿਪੂ ਦਮਨ ਸਿੰਘ ਨਾਭਾ, ਜਿਹਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਧੋਖੇ ਨਾਲ ਗੱਦੀ ਤੋਂ ਲਾ ਦਿੱਤਾ ਤੇ ਨਜ਼ਰਬੰਦ ਕਰ ਲਿਆ। ਮਹਾਰਾਜਾ ਰਿਪੂ ਦਮਨ ਸਿੰਘ ਨਾਭਾ ਨੇ ਅੰਗਰੇਜ਼ਾਂ ਨੂੰ ਇਸ ਕਸੂਤੀ ਸਥਿਤੀ ਵਿੱਚੋਂ ਬਾਹਰ ਕੱਢਿਆ, ਆਖਿਆ ਕੰਧ ਬਣਵਾ ਦੇਣੀ ਚਾਹੀਦੀ ਹੈ। ਅੰਗਰੇਜ਼ ਮੰਨ ਗਏ, ਉਹਨਾਂ ਨੇ ਕੰਧ ਬਣਵਾ ਦਿੱਤੀ। ਕੰਧ ਉਸਾਰੀ ਗਈ ਸ਼ਹੀਦੀ ਜਥੇ ਦੇ ਜਾਣ ਤੋਂ ਪਹਿਲਾਂ, ਤੇ ਇਸ ਬਣੀ ਹੋਈ ਨਵੀਂ ਕੰਧ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪੀਆਂ। ਪੰਥ ਨੇ ਜੈਕਾਰੇ ਛੱਡ ਦਿੱਤੇ, ਸ਼ਹੀਦੀ ਜਥੇ ਨੂੰ ਜਾਣ ਦੀ ਲੋੜ ਨਾ ਪਈ, ਕੰਧ ਉਸਾਰ ਦਿੱਤੀ ਗਈ। ਇੱਕ ਬਹੁਤ ਵੱਡੀ ਜਿੱਤ ਸੀ, ਅੰਗਰੇਜ਼ਾਂ ਨੂੰ ਖਾਲਸਾ ਪੰਥ ਨੇ ਝੁਕਾ ਲਿਆ। ਹੁਣ ਗੁਰਦੁਆਰਾ ਸੁਧਾਰ ਲਹਿਰ, ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਜਿਹੜਾ ਵੱਡਾ ਮੋਰਚਾ ਲੱਗਾ ਉਹ ਹੈ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ। ਤੁਸੀਂ ਜਾਣਦੇ ਹੋ ਜਗਤ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਪ੍ਰਚਾਰ ਲਈ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਜਾਬ ਦੀ ਧਰਤੀ ਦਾ ਕੋਨਾ ਕੋਨਾ ਪਵਿੱਤਰ ਕੀਤਾ, ਖਾਸ ਤੌਰ ਤੇ ਨਨਕਾਣਾ ਸਾਹਿਬ ਦੇ ਨੇੜੇ ਲੈਂਦੇ ਪੰਜਾਬ ਵੱਲ, ਉਹ ਧਰਤੀ ਜਿੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਮੁਬਾਰਕ ਚਰਨ ਪਾਏ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ, ਉਹ ਥਾਂ ਪੂਜਾ ਯੋਗ ਹੋ ਗਈ ਜਿੱਥੇ ਗੁਰੂ ਕੇ ਪਾਵਨ ਚਰਨ ਪੈ ਗਏ। ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ।
ਉਹ ਥਾਂ ਸੋਹਣੀ ਬਣ ਜਾਂਦੀ ਹੈ ਜਿੱਥੇ ਗੁਰੂ ਦੇ ਮੁਬਾਰਕ ਚਰਨ ਪੈ ਜਾਣ। ਗੁਰਸਿੱਖੀ ਸਾ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ, ਤੇ ਗੁਰੂ ਕੇ ਸਿੱਖ ਉਸ ਥਾਂ ਨੂੰ ਲੱਭ ਲੈਂਦੇ ਨੇ ਜਿੱਥੇ ਗੁਰੂ ਦੇ ਮੁਬਾਰਕ ਚਰਨ ਪਏ ਹੋਣ। ਗੁਰੂ ਤੇ ਸਿੱਖ ਦਾ ਰਿਸ਼ਤਾ ਪਿਆਰ ਦਾ, ਪ੍ਰੇਮ ਦਾ ਰਿਸ਼ਤਾ ਹੈ, ਤੇ ਸਿੱਖ ਪਤਾ ਲੱਗ ਜਾਏ ਕਿ ਫਲਾਨੀ ਥਾਂ ਵੀ ਸਤਿਗੁਰੂ ਪਾਤਸ਼ਾਹ ਆਏ ਸਨ, ਉਹ ਥਾਂ ਨੂੰ ਲੱਭ ਲੈਂਦੇ ਨੇ। ਜਿੱਥੇ ਜਿੱਥੇ ਗੁਰੂ ਕੇ ਪਾਵਨ ਚਰਨ ਪਏ, ਉੱਥੇ ਸਥਾਨ ਬਣੇ, ਗੁਰੂ ਘਰ ਬਣੇ, ਗੁਰਦੁਆਰੇ ਬਣੇ, ਉੱਥੇ ਜਾ ਕੇ ਸਿਰ ਝੁਕਾਉਣਾ ਸਿੱਖ ਆਪਣਾ ਧਨ ਭਾਗ ਸਮਝਦਾ। ਸਿਆਲਕੋਟ ਦੀ ਧਰਤੀ ਤੇ ਲਹਿੰਦੇ ਪੰਜਾਬ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਮੁਬਾਰਕ ਚਰਨ ਪਏ। ਸਤਿਗੁਰੂ ਪਾਤਸ਼ਾਹ ਇੱਕ ਬੇਰੀ ਦੇ ਹੇਠਾਂ ਆ ਕੇ ਬਿਰਾਜੇ ਸਨ, ਤੇ ਇੱਥੇ ਬਣ ਗਿਆ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ। ਹੁਣ ਉਹਨਾਂ ਸਮਿਆਂ ਵਿੱਚ ਇਸ ਗੁਰਦੁਆਰੇ ਦਾ ਪ੍ਰਬੰਧਕ ਵੀ ਇੱਕ ਮਹੰਤ ਹੁੰਦਾ ਸੀ, ਪਰ ਇਸ ਮਹੰਤ ਨੂੰ ਸਿੱਖ ਸੰਗਤ ਚੁਣਿਆ ਕਰਦੀ ਸੀ, ਇਲਾਕੇ ਦੀ, ਨਗਰ ਦੀ, ਸ਼ਹਿਰ ਦੀ ਸੰਗਤ। ਸਭ ਤੋਂ ਪਹਿਲਾਂ 1887 ਵਿੱਚ ਪ੍ਰੇਮ ਸਿੰਘ ਨਾਂ ਦਾ ਜਿਹੜਾ ਮਹੰਤ ਸੀ ਉਹਦੀ ਮੌਤ ਹੋ ਗਈ, ਪਰ ਮੌਤ ਤੋਂ ਪਹਿਲਾਂ ਉਹ ਆਪਣੇ ਪੋਤਰੇ ਹਰਨਾਮ ਸਿੰਘ ਨੂੰ ਆਪਣਾ ਵਾਰਸ ਬਣਾ ਗਿਆ। ਹਰਨਾਮ ਸਿੰਘ, ਪ੍ਰੇਮ ਸਿੰਘ ਆਪਣੇ ਦਾਦੇ ਤੋਂ ਬਾਅਦ ਗੁਰਦੁਆਰਾ ਬਾਬੇ ਕੀ ਬੇਰ ਦਾ ਨਵਾਂ ਮਹੰਤ ਬਣਿਆ। ਹੁਣ ਮਹੰਤ ਬਣਿਆ ਇਹ 1901 ਤੱਕ ਮਹੰਤ ਰਿਹਾ, 1887 ਤੋਂ 14 ਸਾਲ ਇਹਨੇ ਮਹੰਤੀ ਕੀਤੀ। ਇਹਦੀ ਮੌਤ ਤੋਂ ਬਾਅਦ ਫਿਰ ਇਹਦਾ ਪੋਤਾ, ਹਰਨਾਮ ਸਿੰਘ ਦਾ ਪੋਤਾ ਗੁਰਚਰਨ ਸਿੰਘ ਮਹੰਤ ਬਣਿਆ। ਪਰ ਗੁਰਚਰਨ ਸਿੰਘ ਜਦੋਂ ਮਹੰਤ ਬਣਿਆ ਉਹ ਹਾਲੇ ਨਾਬਾਲਗ ਸੀ, 18 ਸਾਲ ਤੋਂ ਉਹਦੀ ਉਮਰ ਘੱਟ ਸੀ। ਫਿਰ ਹੋਇਆ ਕਿ ਇਸ ਨਾਬਾਲਗ ਹਰਨਾਮ ਸਿੰਘ ਦੀ ਮਹੰਤੀ ਦੇ ਵਕਤ ਇਹਦੀ ਦਾਦੀ ਨੇ ਇੱਕ ਪਤਿਤ ਸਿੱਖ ਨੂੰ, ਜਿਸਦਾ ਨਾਂ ਸੀ ਗੰਡਾ ਸਿੰਘ, ਆਪਣੇ ਪੋਤਰੇ ਦਾ ਨਿਗਰਾਨ ਬਣਾ ਦਿੱਤਾ, ਕਿਉਂਕਿ ਪੋਤਾ ਨਾਬਾਲਗ ਹੈ, ਇਹ ਆਪ ਪ੍ਰਬੰਧ ਦੀ ਦੇਖ ਰੇਖ ਨਹੀਂ ਕਰ ਸਕਦਾ। ਇਹਦੀ ਮਦਦ ਕਰਨ ਲਈ ਇਹਦੀ ਅਗਵਾਈ ਕਰੇਗਾ ਗੰਡਾ ਸਿੰਘ। ਹੁਣ ਗੁਰੂ ਘਰ ਦੀ ਇੱਕ ਮਰਿਆਦਾ ਹੈ, ਗੁਰੂ ਘਰ ਵਿੱਚ ਜਿਹੜੇ ਪ੍ਰਬੰਧਕ ਹੋਣ, ਜਿਹੜੀ ਕਮੇਟੀ ਹੋਵੇ, ਉਹ ਰਹਿਤ ਬਹਿਤ ਵਾਲੀ ਹੋਵੇ, ਰਹਿਤ ਬਹਿਤ ਦੀ ਧਾਰਨੀ ਹੋਵੇ, ਇਹ ਗੁਰੂ ਕੇ ਪੰਥ ਦੀ, ਖਾਲਸਾ ਪੰਥ ਦੀ ਮਰਿਆਦਾ ਹੈ ਨਾ। ਪਰ ਜੇ ਕੋਈ ਪਤਿਤ ਬੰਦਾ ਗੁਰੂ ਘਰ ਦਾ ਪ੍ਰਬੰਧਕ ਬਣ ਜਾਏ, ਸਿੱਖ ਸੰਗਤ ਇਹਨੂੰ ਮਨਜ਼ੂਰ ਨਹੀਂ ਕਰਦੀ। ਹੁਣ ਗੰਡਾ ਸਿੰਘ ਪਤਿਤ ਸੀ, ਉਹਦੇ ਕੇਸ ਵੀ ਨਹੀਂ ਸਨ, ਉਹ ਦਾੜੀ ਵੀ ਸ਼ੇਵ ਕਰਦਾ ਸੀ, ਇਹ ਇੱਕ ਬਹੁਤ ਵੱਡੀ ਕੁਰੈਤ ਸੀ, ਉਹ ਰਹਿਤ ਬਹਿਤ ਦਾ ਧਾਰਨੀ ਨਹੀਂ ਸੀ, ਤੇ ਦੂਜੀ ਵੱਡੀ ਗੱਲ ਉਹ ਸ਼ਰਾਬ ਪੀਂਦਾ ਸੀ, ਸ਼ਰਾਬੀ ਕਬਾਬੀ ਸੀ। ਹੁਣ ਸਿੱਖ ਸੰਗਤ ਨੂੰ ਜਦੋਂ ਪਤਾ ਲੱਗਾ ਕਿ ਗੰਡਾ ਸਿੰਘ ਨੂੰ ਪ੍ਰਬੰਧਕ ਲਾ ਦਿੱਤਾ ਗਿਆ ਮਹੰਤ ਦੀ ਦਾਦੀ ਵੱਲੋਂ, ਤੇ ਇੱਥੋਂ ਤੱਕ ਉਸ ਬੀਬੀ ਨੇ, ਉਸ ਔਰਤ ਨੇ, ਮਹੰਤ ਗੁਰਚਰਨ ਸਿੰਘ ਦੀ ਘਰਵਾਲੀ ਨੇ, ਮਹੰਤ ਹਰਨਾਮ ਸਿੰਘ ਦੀ ਘਰਵਾਲੀ ਨੇ, ਗੁਰਚਰਨ ਸਿੰਘ ਦੀ ਦਾਦੀ ਨੇ ਗੰਡਾ ਸਿੰਘ ਦਾ ਪ੍ਰਬੰਧਕ ਹੋਣਾ ਸਰਕਾਰੀ ਦਰਬਾਰੇ ਵੀ ਰਜਿਸਟਰ ਕਰਵਾ ਲਿਆ। ਹੁਣ ਤੁਸੀਂ ਜਾਣਦੇ ਹੋ ਕਿ ਉਸ ਵਕਤ ਮਹੰਤਾਂ ਦੀ ਪਿੱਠ ਉੱਪਰ ਅੰਗਰੇਜ਼ ਸਰਕਾਰ ਖੜੋਤੀ ਸੀ। ਅੰਗਰੇਜ਼ ਸਰਕਾਰ ਹਿੰਦੁਸਤਾਨ ਨੂੰ ਲੰਬਾ ਸਮਾਂ ਗੁਲਾਮ ਰੱਖ ਕੇ ਲੁੱਟਣਾ ਚਾਹੁੰਦੀ ਸੀ, ਤੇ ਪੰਜਾਬ ਖਾਸ ਤੌਰ ਤੇ ਇੱਥੋਂ ਦੇ ਬਹਾਦਰ ਲੋਕ ਜਿਹੜੇ ਰਾਜ ਕਰੇਗਾ ਖਾਲਸਾ ਦਾ ਨਾਰਾ ਲਾਉਂਦੇ ਨੇ ਗੁਰੂ ਘਰਾਂ ਵਿੱਚ, ਇਹਨਾਂ ਨੂੰ ਇਹ ਦਬਾ ਕੇ ਰੱਖਣਾ ਚਾਹੁੰਦੀ ਸੀ। ਗੁਰੂ ਘਰ ਵਿੱਚੋਂ ਸਿੱਖ ਨੂੰ ਸਿੱਖੀ ਦੀ ਸਿੱਖਿਆ ਮਿਲਣੀ ਹੈ, ਗੁਰਮਤ ਕੀ ਹੈ, ਗੁਰੂ ਸਾਨੂੰ ਕੀ ਕਹਿੰਦਾ, ਅਸੀਂ ਗੁਰੂ ਦੇ ਹੁਕਮ ਮੁਤਾਬਕ ਕਿਵੇਂ ਜੀਵਨ ਜਿਉਣਾ, ਸਿੱਖ ਨੂੰ ਗੁਰੂ ਘਰ ਵਿੱਚੋਂ ਪਤਾ ਲੱਗਣਾ ਨਾ। ਜੇ ਗੁਰੂ ਘਰ ਵਿੱਚ ਉਪਦੇਸ਼ ਦੇਣ ਵਾਲਾ ਧੋਖਾ ਕਰੇਗਾ, ਜੇ ਸਿੱਖ ਨੂੰ ਸਹੀ ਉਪਦੇਸ਼ ਸੁਣਨ ਨੂੰ ਨਹੀਂ ਮਿਲੇਗਾ, ਤੇ ਸਿੱਖ ਸਿੱਖੀ ਕਿਵੇਂ ਕਮਾਵੇਗਾ। ਬਸ ਅੰਗਰੇਜ਼ਾਂ ਨੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਲਈ ਉਹਨਾਂ ਮਹੰਤਾਂ ਦੀ ਪਿੱਠ ਤੇ ਥਾਪੜਾ ਦਿੱਤਾ, ਜਿਹੜੇ ਮਹੰਤ ਆਯਾਸ਼ ਸਨ, ਸ਼ਰਾਬੀ ਕਬਾਬੀ ਸਨ, ਜਿਨ੍ਹਾਂ ਦਾ ਰਹਿਤ ਬਹਿਤ ਨਾਲ ਕੋਈ ਦੂਰ ਦਾ ਸੰਬੰਧ ਨਹੀਂ ਸੀ। ਪਰ ਇੱਥੇ ਬਾਬੇ ਕੀ ਬੇਰ ਵਿੱਚ ਮਹੰਤ ਦੀ ਨਹੀਂ, ਮਹੰਤ ਦੇ ਪ੍ਰਬੰਧਕ ਦੀ ਗੱਲ ਸੀ। ਹੁਣ ਸੰਗਤ ਰੋਹ ਵਿੱਚ ਆ ਗਈ, ਤੇ ਸੰਗਤ ਨੇ ਆਪਣਾ ਰੋਸਾ ਜਿਵੇਂ ਜ਼ਾਹਰ ਕੀਤਾ, ਉਸ ਵਾਰਤਾ ਨੂੰ ਢਾਡੀ ਜਥੇ ਤੋਂ ਇਉਂ ਸਰਵਾਇਆ।

ਸਿੱਖ ਸੰਗਤ ਨੇ ਗੰਡਾ ਸਿੰਘ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ। ਗੰਡਾ ਸਿੰਘ ਪਤਿਤ ਸੀ, ਸ਼ਰਾਬ ਪੀਂਦਾ ਸੀ। ਸ਼ਰਾਬੀ ਬੰਦਾ, ਇੱਕ ਪਤਿਤ ਬੰਦਾ, ਇੱਕ ਕੇਸਾਂ ਨੂੰ ਕਤਲ ਕਰਨ ਵਾਲਾ, ਕੇਸਾਂ ਦੀ ਬੇਅਦਬੀ ਕਰਨ ਵਾਲਾ ਬੰਦਾ ਗੁਰਦੁਆਰੇ ਦਾ ਪ੍ਰਬੰਧਕ ਨਹੀਂ ਹੋ ਸਕਦਾ। ਸਿੱਖ ਸੰਗਤ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਸਰਕਾਰ ਸਾਰਾ ਕੁਝ ਵੇਖ ਰਹੀ ਸੀ। ਸਰਕਾਰ ਨੇ ਇਹਨਾਂ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਹੁਣ ਗੁਰਦੁਆਰਿਆਂ ਦਾ ਪ੍ਰਬੰਧ ਵਿਗੜ ਚੁੱਕਾ ਸੀ ਅਤੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਪ੍ਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਕੀਤੀਆਂ ਗਈਆਂ, ਮੋਰਚੇ ਲਾਏ ਗਏ, ਕੁਝ ਸਾਕੇ ਵਾਪਰੇ ਅਤੇ ਸਿੱਖ ਸੰਗਤ, ਕੌਮ, ਗੁਰਦੁਆਰਿਆਂ ਦਾ ਪ੍ਰਬੰਧ ਇਹਨਾਂ ਆਚਰਣਹੀਣ ਮਹੰਤਾਂ ਤੋਂ ਲੈਣ ਵਿੱਚ ਕਾਮਯਾਬ ਹੋ ਗਈ। ਸਤਸੰਗਤ ਜੀ, ਪ੍ਰਬੰਧ ਕਿਵੇਂ ਕੀਤਾ ਜਾਏ, ਇਹ ਬਹੁਤ ਵੱਡਾ ਸਵਾਲ ਹੈ। ਪ੍ਰਬੰਧ ਗੁਰੂ ਦੇ ਆਸ਼ੇ ਮੁਤਾਬਕ ਹੋਵੇ, ਜਿਸ ਤਰ੍ਹਾਂ ਗੁਰੂ ਚਾਹੁੰਦਾ, ਜਿਸ ਤਰ੍ਹਾਂ ਦਾ ਗੁਰੂ ਦਾ ਸਿਧਾਂਤ ਹੈ। ਅੱਜ ਵੀ ਬੇਸ਼ੱਕ ਜਦੋਂ ਅਸੀਂ ਪੰਥਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਕਰਦੇ ਹਾਂ, ਅੱਜ ਵੀ ਬਹੁਤ ਸਾਰੀਆਂ ਕਮੀਆਂ ਨੇ, ਕਈ ਵਾਰ ਸਾਨੂੰ ਕਮੀਆਂ ਨਜ਼ਰ ਆਉਂਦੀਆਂ ਨੇ, ਸੰਗਤ ਵਿਰੋਧਤਾ ਵੀ ਕਰਦੀ ਹੈ, ਪਰ ਜਿਹੜੀਆਂ ਕਮੀਆਂ ਉਸ ਵਕਤ ਸਨ ਅੱਜ ਨਾਲੋਂ ਵੱਡੀਆਂ ਸਨ, ਕਮੀਆਂ ਅੱਜ ਵੀ ਨੇ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਕੇਵਲ ਪੰਜਾਬ ਦੇ, ਹਿੰਦੁਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੱਕ ਬੜੇ ਸੁਚੱਜੇ ਢੰਗ ਨਾਲ ਪ੍ਰਬੰਧ ਕਰਨ ਦਾ ਯਤਨ ਕਰ ਰਹੀ ਹੈ, ਪਰ ਸਤਸੰਗਤ ਜੀ, ਪ੍ਰਬੰਧ ਇਹ ਕਮੇਟੀ ਨੇ ਕਰਨਾ ਅਤੇ ਕਮੇਟੀ ਇੱਕ ਰਾਜਨੀਤਿਕ ਪਾਰਟੀ ਦੇ ਅਧੀਨ ਹੈ ਅਤੇ ਰਾਜਨੀਤਿਕ ਪਾਰਟੀ ਉੱਪਰ ਇੱਕੋ ਪਰਿਵਾਰ ਦਾ ਕਬਜ਼ਾ, ਤੁਸੀਂ ਸਾਰੇ ਜਾਣਦੇ ਹੋ। ਹੁਣ ਇੱਕ ਪਰਿਵਾਰ ਜੋ ਚਾਹੁੰਦਾ ਹੈ, ਕਈ ਵਾਰ ਕਮੇਟੀ ਵੀ ਉਸ ਤਰ੍ਹਾਂ ਦੇ ਕੰਮ ਕਰਨ ਲਈ ਮਜਬੂਰ ਹੋ ਜਾਂਦੀ ਹੈ। ਪਰ ਫਿਰ ਵੀ ਜਿਹੜਾ ਮਹੰਤਾਂ ਵਾਲਾ ਸਿਸਟਮ ਸੀ ਉਹ ਹੋਰ ਅਲੱਗ ਤਰ੍ਹਾਂ ਦਾ ਸੀ। ਮਹੰਤ ਸ਼ਰੇਆਮ ਗੁਰਦੁਆਰਿਆਂ ਵਿੱਚ ਸ਼ਰਾਬ ਪੀਂਦੇ ਸਨ, ਸ਼ਰੇਆਮ ਕੁਕਰਮ ਕਰਦੇ ਸਨ। ਅੱਜ ਗੰਡਾ ਸਿੰਘ ਦੀ ਗੱਲ ਚੱਲੀ ਹੈ, ਇੱਕ ਪਤਿਤ ਬੰਦਾ ਗੁਰਦੁਆਰੇ ਦਾ ਪ੍ਰਬੰਧਕ ਲਾ ਦਿੱਤਾ, ਇੱਕ ਮਹੰਤ ਦੀ ਘਰਵਾਲੀ ਨੇ, ਇੱਕ ਮਹੰਤ ਦੀ ਦਾਦੀ ਨੇ, ਕਿਉਂਕਿ ਉਹ ਜੱਦੀ ਸਮਝਦੇ ਸਨ ਮਹੰਤੀ ਨੂੰ, ਅਤੇ ਹੈ ਵੀ ਜੱਦੀ ਸੀ। ਕਈ ਪੀੜ੍ਹੀਆਂ ਬੀਤ ਗਈਆਂ ਸਨ, ਕੋਈ ਇਹਨਾਂ ਨੂੰ ਪੁੱਛਦਾ ਨਹੀਂ ਸੀ, ਕਿਸੇ ਨੇ ਨਹੀਂ ਸੀ ਪੁੱਛਿਆ ਕਿ ਗੁਰਦੁਆਰਿਆਂ ਵਿੱਚ ਕੀ ਹੋ ਰਿਹਾ। ਸੰਗਤ ਵੇਖ ਰਹੀ ਸੀ ਗਲਤ ਹੋ ਰਿਹਾ, ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਮਹੰਤ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ ਸਨ। ਇਹਨਾਂ ਦੇ ਵਿਗਾੜ ਦਾ ਕਾਰਨ ਕੀ ਸੀ? ਪਹਿਲੇ ਮਹੰਤ ਭਲੇ ਵੀ ਸਨ, ਜਿਹੜੇ ਰੱਬ ਦੇ ਭੈ ਵਿੱਚ ਰਹਿਣ ਵਾਲੇ ਸਨ, ਪਰ ਜਿਵੇਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਜਾਗੀਰਾਂ ਲੱਗੀਆਂ, ਗੁਰਦੁਆਰਿਆਂ ਦੇ ਨਾਮ ਜ਼ਮੀਨਾਂ ਲੱਗੀਆਂ, ਆਮਦਨ ਵੱਧ ਗਈ, ਅੰਗਰੇਜ਼ਾਂ ਦਾ ਰਾਜ ਆਉਣ ਨਾਲ ਨਹਿਰਾਂ ਚੱਲ ਪਈਆਂ, ਸਿੰਚਾਈ ਦੇ ਸਾਧਨ ਬਣ ਗਏ, ਜ਼ਮੀਨਾਂ ਦੀ ਪੈਦਾਵਾਰ ਵੱਧ ਗਈ, ਫਸਲ ਦੀ ਪੈਦਾਵਾਰ ਵਧਣ ਦੇ ਨਾਲ ਫਸਲਾਂ ਦਾ ਠੇਕਾ, ਜ਼ਮੀਨ ਦਾ ਠੇਕਾ, ਮਾਮਲਾ ਵੱਧ ਗਿਆ। ਮਹੰਤਾਂ ਨੂੰ ਜ਼ਮੀਨ ਦੀ ਆਮਦਨ ਇੰਨੀ ਆ ਗਈ ਕਿ ਉਹ ਆਪਣਾ ਐਸ਼ ਪ੍ਰਸਤੀ ਦਾ ਜੀਵਨ ਜਿਉਣ ਲੱਗ ਪਏ। ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਰੱਬ ਦੇ ਭੈ ਤੋਂ, ਗੁਰੂ ਦੇ ਭੈ ਤੋਂ ਮੁਨਕਰ ਹੋ ਗਈਆਂ, ਉਹ ਹੁਣ ਐਸ਼ ਪ੍ਰਸਤੀ ਵਿੱਚ ਪੈ ਗਈਆਂ। ਯਾਦ ਰੱਖਣਾ, ਮਾਇਆ ਕਿਸੇ ਕੋਲ ਹੋਣੀ ਮਾੜੀ ਨਹੀਂ। ਬੰਦਾ ਕਿਰਤ ਕਰੇ ਦਸਾਂ ਨੌਹਾਂ ਦੀ, ਹੱਕ ਸੱਚ ਦੀ ਕਮਾਈ ਕਰੇ, ਜਾਇਦਾਦ ਬਣਾਵੇ, ਉਹਦੇ ਕੋਲ ਮਾਇਆ ਪੈਸਾ ਹੋਵੇ, ਕਿਉਂਕਿ ਦੌਲਤ ਗੁਜ਼ਰਾਨ ਹੈ। ਦੌਲੇ ਸ਼ਾਹ ਫਕੀਰ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹੋ ਸਵਾਲ ਕੀਤੇ ਸਨ ਕਿ ਇੱਕ ਫਕੀਰ ਕੀ ਅਤੇ ਔਰਤ ਕੀ, ਭਾਵ ਫਕੀਰ ਦਾ ਵਿਆਹ ਨਹੀਂ ਹੋਇਆ ਹੋਣਾ ਚਾਹੀਦਾ, ਇੱਕ ਫਕੀਰ ਕੀ, ਉਹਦੇ ਕੋਲ ਮਾਇਆ ਕੀ, ਇੱਕ ਫਕੀਰ ਕੀ ਅਤੇ ਔਲਾਦ ਕੀ। ਮਹਾਰਾਜ ਨੇ ਜਵਾਬ ਦਿੱਤਾ ਸੀ, ਔਰਤ ਇਮਾਨ, ਪੁੱਤਰ ਨਿਸ਼ਾਨ ਅਤੇ ਦੌਲਤ ਗੁਜ਼ਰਾਨ। ਪੈਸਾ ਗੁਜ਼ਾਰਾ ਕਰਨ ਲਈ, ਆਪਣੇ ਪਰਿਵਾਰ ਦੀ ਪਾਲਣਾ ਕਰਨ ਲਈ ਬਹੁਤ ਜ਼ਰੂਰੀ ਹੈ। ਜੇ ਗ੍ਰਸਤੀ ਬੰਦੇ ਕੋਲ ਮਾਇਆ ਨਹੀਂ ਤੇ ਉਹ ਬੰਦਾ ਕੌਡੀ ਦਾ ਨਹੀਂ। ਗ੍ਰਸਤੀ ਬੰਦਾ ਕਿਰਤ ਕਰੇ, ਕਮਾਈ ਕਰੇ, ਆਪ ਵੀ ਆਪਣਾ ਗੁਜ਼ਾਰਾ ਕਰੇ ਤੇ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀਆਂ ਲੋੜਾਂ ਵੀ ਪੂਰੀਆਂ ਕਰੇ। ਗੁਰੂ ਨਾਨਕ ਦੇਵ ਮਹਾਰਾਜ ਨੇ ਐਸਾ ਧਰਮ ਚਲਾਇਆ, ਆਪਾਂ ਸਾਰੇ ਕਿਰਤ ਕਰਨ ਵਾਲੇ ਬੈਠੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਹਜ਼ੂਰ ਦੇ ਆਉਣ ਤੋਂ ਪਹਿਲਾਂ, ਜੇ ਅਸੀਂ ਸਿੱਖੀ ਦੇ ਸਿਧਾਂਤ ਦੀ ਗੱਲ ਕਰ ਰਹੇ ਹਾਂ,
ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਕਰ ਰਹੇ ਹਾਂ, ਕੇਵਲ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਨਹੀਂ, ਨਾਲੋ ਨਾਲ ਜਿੱਥੇ ਗੁਰਦੁਆਰੇ ਦਾ ਪ੍ਰਬੰਧ ਉਸਾਰੂ ਸੁਚੱਜਾ ਹੋਣਾ ਚਾਹੀਦਾ, ਗੁਰਮਤ ਦੇ ਅਨੁਸਾਰ ਹੋਣਾ ਚਾਹੀਦਾ, ਉੱਥੇ ਜਿਹੜੇ ਸਿੱਖ ਆਪਣੇ ਆਪ ਨੂੰ ਅਸੀਂ ਸਿੱਖ ਖਵਾਉਣ ਵਾਲੇ ਹਾਂ, ਸਾਡਾ ਜੀਵਨ ਵੀ ਗੁਰਮਤ ਦੇ ਅਸੂਲਾਂ ਮੁਤਾਬਕ ਹੋਣਾ ਚਾਹੀਦਾ, ਅਸੀਂ ਵੀ ਸਿਧਾਂਤਾਂ ਦੇ ਧਾਰਨੀ ਹੋਣੇ ਚਾਹੀਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਇਹ ਹੁਕਮ ਕੀਤਾ ਸੀ ਕਿ ਇੱਕ ਸੰਸਾਰ ਵਿੱਚ ਉਹ ਲੋਕ ਨੇ ਜਿਹੜੇ ਭੇਖ ਬਣਾ ਕੇ ਧਰਮੀ ਹੋਣ ਦਾ ਦਾਅਵਾ ਕਰਦੇ ਨੇ ਪਰ ਖਾਣ ਲਈ ਕਿਸੇ ਦੂਜੇ ਅੱਗੇ ਹੱਥ ਅੱਡਦੇ ਨੇ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਧਰਮੀ ਭੇਖੀ ਬੰਦਿਆਂ ਨਾਲੋਂ ਗ੍ਰਸਤੀ ਬੰਦਾ ਚੰਗਾ ਹੈ, ਜਿਹਦੇ ਘਰ ਵਿੱਚੋਂ ਮੰਗਣ ਵਾਲਾ ਕੁਝ ਲੈ ਕੇ ਜਾਂਦਾ ਖਾਲੀ ਨਹੀਂ ਮੁੜਦਾ। ਇਸ ਭੇਖੈ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਰਤ ਕਰਨ ਵਾਲਾ ਤੇ ਵੰਡ ਛਕਣ ਵਾਲਾ, ਨਾਮ ਜਪਣ ਵਾਲਾ ਬਣਾਇਆ। ਤੇ ਹੁਣ ਗੁਰੂ ਘਰ ਵਿੱਚੋਂ ਸਿੱਖ ਨੂੰ ਸਿੱਖੀ ਦੀ ਸੇਧ ਮਿਲਣੀ ਹੈ ਤੇ ਗੁਰੂ ਘਰ ਦੇ ਪ੍ਰਬੰਧਕ ਗੁਰਮਤ ਦੀ ਮਰਿਆਦਾ ਨੂੰ ਧਾਰਨ ਕਰਨ ਵਾਲੇ ਆਪ ਧਾਰਨੀ ਹੋਣ ਤੇ ਅੱਗੇ ਪ੍ਰਚਾਰਨ ਵਾਲੇ ਹੋਣ। ਹੁਣ ਜਦੋਂ ਗੰਡਾ ਸਿੰਘ ਵਰਗਾ ਬੰਦਾ ਪ੍ਰਬੰਧਕ ਬਣ ਜਾਏ ਫਿਰ ਉੱਥੇ ਸਿੱਖੀ ਕਿੱਥੇ ਰਹੇਗੀ? ਜੇ ਪ੍ਰਬੰਧਕ ਹੀ ਖੁਦ ਸਿੱਖੀ ਦੇ ਅਸੂਲਾਂ ਤੋਂ ਮੁਨਕਰ ਹੈ ਤੇ ਅੱਗੇ ਸੰਗਤ ਉੱਪਰ ਉਹਦਾ ਅਸਰ ਕੀ ਪਵੇਗਾ? ਗੰਡਾ ਸਿੰਘ ਆਯਾਸ਼, ਗੰਡਾ ਸਿੰਘ ਸ਼ਰਾਬੀ ਕਬਾਬੀ ਪਤਤ ਹੈ, ਉਹ ਮਰਿਆਦਾ ਦਾ ਧਾਰਨੀ ਨਹੀਂ। ਤੇ ਮਹੰਤ ਕਿਉਂਕਿ ਉਹ ਜਾਣਦੇ ਨੇ ਸਾਡੀ ਨਿੱਜੀ ਜਾਇਦਾਦ ਹੈ ਗੁਰਦੁਆਰਾ, ਗੁਰਦੁਆਰੇ ਨੂੰ ਆਪਣੀ ਜਾਇਦਾਦ ਸਮਝਣ ਲੱਗ ਪਏ ਮਹੰਤ। ਮਹੰਤਾਂ ਦੇ ਵਿਰੁੱਧ ਕਿਉਂ ਮੋਰਚੇ ਲਾਉਣੇ ਪਏ? ਕਿਉਂਕਿ ਸਿੰਘਾਂ ਨੂੰ ਕੁਰਬਾਨੀਆਂ ਕਰਨੀਆਂ ਪਈਆਂ, ਗੁਰਦੁਆਰਾ ਸੁਧਾਰ ਲਹਿਰ ਐਵੇਂ ਨਹੀਂ ਚੱਲੀ, ਮਹੰਤ ਬੜਾ ਇਹਨਾਂ ਦਾ ਜੀਵਨ ਗਰਕ ਚੁੱਕਾ ਸੀ। ਅੱਗੇ ਤੁਸੀਂ ਸਰਵਣ ਕਰੋਗੇ ਮਹੰਤਾਂ ਵਿੱਚ ਕਿਹੜੇ ਕਿਹੜੇ ਐਬ ਸਨ, ਕਿਹੜੇ ਕਿਹੜੇ ਇਹਨਾਂ ਦੇ ਜੀਵਨ ਵਿੱਚ ਔਗਣ ਆ ਗਏ ਸਨ। ਹੁਣ ਇਹ ਮਹੰਤ ਜਿਹੜਾ ਇੱਕ ਮਹੰਤ ਹੁੰਦਾ ਸੀ ਗੁਰਦੁਆਰੇ ਵਿੱਚ, ਜੋ ਕਰਨਾ ਮਹੰਤ ਦੇ ਹੁਕਮ ਨਾਲ ਹੋਣਾ, ਉਹਦੇ ਹੁਕਮ ਨੂੰ ਕੋਈ ਚੈਲੰਜ ਨਹੀਂ ਸੀ ਕਰ ਸਕਦਾ। ਤੇ ਮਹੰਤਾਂ ਦੀ ਪਿੱਠ ਤੇ ਜਦੋਂ ਅੰਗਰੇਜ਼ ਸਰਕਾਰ ਖੜੋ ਗਈ, ਮਹੰਤ ਸੰਗਤ ਨੂੰ ਜਵਾਬ ਦੇ ਨਹੀਂ ਰਹੇ। ਸੰਗਤ ਪੁੱਛ ਨਹੀਂ ਸੀ ਸਕਦੀ ਕਿ ਤੁਸੀਂ ਕੀ ਕਰ ਰਹੇ ਹੋ, ਤੁਸੀਂ ਗਲਤ ਕੀਤਾ। ਹੁਣ ਗੰਡਾ ਸਿੰਘ ਜਿਹੜਾ, ਇਹਦੇ ਵਿਰੁੱਧ ਬੇਸ਼ੱਕ ਸੰਗਤ ਨੇ ਰੋਸ ਜ਼ਾਹਰ ਕੀਤਾ ਪਰ ਡੀਸੀ ਅੰਗਰੇਜ਼ ਸਰਕਾਰ ਇਹਦੀ ਪਿੱਠ ਤੇ ਖਲੋਤੇ ਨੇ। ਹੁਣ ਅੰਗਰੇਜ਼ ਸਰਕਾਰ ਵੱਲੋਂ ਥਾਪੜਾ ਮਿਲ ਗਿਆ ਤੇ ਇਹਨੇ ਸਿੱਖਾਂ ਦੇ ਨਾਲ ਦੋ ਦੋ ਹੱਥ ਕਰਨ ਦਾ ਫੈਸਲਾ ਕਰ ਲਿਆ। ਸਿੱਖ ਸੰਗਤ ਗੁਰਦੁਆਰਾ ਬਾਬੇ ਕੀ ਬੇਰ ਦਰਸ਼ਨ ਦੀਦਾਰ ਕਰਨ ਲਈ ਰੋਜ਼ਾਨਾ ਆਉਂਦੀ ਹੈ। ਤੁਸੀਂ ਜਾਣਦੇ ਹੋ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਵਿੱਚ ਆਮ ਗੁਰਦੁਆਰਿਆਂ ਨਾਲੋਂ ਸੰਗਤ ਦਾ ਆਉਣਾ ਜਾਣਾ ਜ਼ਿਆਦਾ ਰਹਿੰਦਾ। ਹੁਣ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਵਿੱਚ ਸੰਗਤ ਆਉਂਦੀ ਜਾਂਦੀ ਰਹਿੰਦੀ ਸੀ ਪਰ ਇਸ ਗੰਡਾ ਸਿੰਘ ਪ੍ਰਬੰਧਕ ਨੇ ਆਪਣੀ ਧੌਂਸ ਜਮਾਉਣ ਲਈ ਤੇ ਸੰਗਤ ਨੂੰ ਡਰਾਉਣ ਲਈ ਆਪਣੇ ਪੁੱਤਰ ਜੌਹਨ ਹੈਡੋ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ। ਜੌਹਨ ਹੈਡੋ ਗੰਡਾ ਸਿੰਘ ਦਾ ਵਿਗੜਿਆ ਹੋਇਆ ਕਾਕਾ ਸੀ। ਕਈ ਵਾਰ, ਸਾਰਿਆਂ ਦੀ ਗੱਲ ਨਹੀਂ, ਕਈ ਵਾਰ ਐਸਾ ਹੁੰਦਾ ਹੈ ਬਹੁਤ ਸਾਰੇ ਕਾਕੇ ਜਿਹੜੇ ਮਾਂ ਬਾਪ ਦੀ ਕਮਾਈ ਤੇ ਐਸ਼ ਉਡਾਉਂਦੇ ਨੇ। ਅੱਜ ਤੁਸੀਂ ਕੈਨੇਡਾ ਵਿੱਚ ਕੈਨੇਡਾ ਦੇ ਹਾਲਾਤ ਵੇਖਦੇ ਹੋ ਨਾ, ਇਹਨਾਂ ਹਾਲਾਤਾਂ ਦੇ ਪਿੱਛੇ ਜੇ ਇਹ ਹਾਲਾਤ ਵਿਗੜੇ ਨੇ ਤੇ ਸਾਡੀ ਵੀ ਕਿਤੇ ਨਾ ਕਿਤੇ ਨਾ ਪੱਖੀ ਭੂਮਿਕਾ ਹੈ। ਕੈਨੇਡਾ ਵਿੱਚ ਬੜੇ ਵਧੀਆ ਰੂਲ ਨੇ, ਆਪਾਂ ਸਾਰੇ ਜਾਣਦੇ ਹਾਂ। ਬਹੁਤ ਸਾਰੇ ਸਰਦੇ ਪੁੱਜਦੇ ਆਦਮੀ ਸਭ ਤੋਂ ਪਹਿਲਾਂ ਆਏ, ਅਸਲ ਵਿੱਚ ਵੱਡੀ ਗਿਣਤੀ ਵਿੱਚ ਉਹ ਪਰਿਵਾਰ ਜਿਨ੍ਹਾਂ ਦਾ ਗੁਜ਼ਾਰਾ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਚੰਗਾ ਚੱਲਦਾ ਸੀ, ਉਹ ਪਰਿਵਾਰ ਇੱਥੇ ਆਏ। ਉਹ ਇੱਥੇ ਕਿਉਂ ਰਹੇ? ਗੁਜ਼ਾਰਾ ਉੱਥੇ ਵੀ ਚੰਗਾ ਚੱਲਦਾ ਸੀ, ਇੱਥੇ ਉਹਨਾਂ ਨੇ ਮਿਹਨਤ ਵੀ ਜ਼ਿਆਦਾ ਕੀਤੀ, ਕੰਮ ਵੀ ਜ਼ਿਆਦਾ ਕੀਤਾ ਕਿਉਂਕਿ ਇੱਥੋਂ ਦਾ ਸਿਸਟਮ ਉਹਨਾਂ ਨੂੰ ਬਹੁਤ ਵਧੀਆ ਲੱਗਾ। ਪਰ ਇੱਕ ਸਮਾਂ ਆਇਆ, ਤੁਸੀਂ ਵੇਖਿਆ ਪਿਛਲੇ ਕੁਝ ਸਾਲਾਂ ਵਿੱਚ ਕੁਝ ਵਿਗੜੇ ਹੋਏ ਘਰਾਂ ਦੇ ਕਾਕੇ ਆਏ ਤੇ ਉਹਨਾਂ ਨੇ ਇੱਥੋਂ ਦੇ ਟ੍ਰੈਫਿਕ ਦੇ ਰੂਲਾਂ ਦੀ ਪਰਵਾਹ ਨਹੀਂ ਕੀਤੀ। ਜਿੱਥੇ ਸਕੂਲ ਜਾਂ ਪਲੇ ਗਰਾਊਂਡਾਂ ਵਿੱਚ 30 ਦੀ ਸਪੀਡ ਦੀ ਲਿਮਿਟ ਸੀ, ਉੱਥੇ 100 ਦੀ ਸਪੀਡ ਤੇ ਗੱਡੀਆਂ ਲੰਘਾਉਣੀਆਂ ਸ਼ੁਰੂ ਕੀਤੀਆਂ। ਤੇ ਸਾਹਸਕ ਤੁਸੀਂ ਵੇਖਿਆ ਕੈਨੇਡਾ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਕਿਤੇ ਕੋਈ ਰੋਕਾਂ ਨਹੀਂ ਸਨ ਟ੍ਰੈਫਿਕ ਨੂੰ ਸਪੀਡ ਘਟਾਉਣ ਵਾਲੀਆਂ, ਮਜਬੂਰੀ ਬਸ ਉਹ ਰੋਕਾਂ ਪਾਉਣੀਆਂ ਪਈਆਂ ਸਰਕਾਰ ਨੂੰ ਰੋਡਾਂ ਉੱਪਰ, ਸੜਕ ਵਾਲੇ ਮਹਿਕਮੇ ਨੂੰ ਉਹ ਰੋਕਾਂ ਬਣਾਉਣੀਆਂ ਪਈਆਂ। ਇਹ ਦੇਣ ਕਿਹਦੀ ਹੈ? ਇਹ ਉਹਨਾਂ ਲੋਕਾਂ ਦੀ ਜਿਹੜੇ ਵਿਗੜੇ ਘਰਾਂ ਦੇ ਸਨ, ਜਿਨ੍ਹਾਂ ਨੂੰ ਪਤਾ ਨਹੀਂ ਕਮਾਈ ਕੀਤੀ ਕਿਵੇਂ ਜਾਂਦੀ ਹੈ, ਜਿਹੜੇ ਬੱਚੇ
ਲੋੜਵੰਦ ਘਰਾਂ ਵਿੱਚੋਂ ਆਏ ਜਾਂ ਜਿਨ੍ਹਾਂ ਦੇ ਪਰਿਵਾਰ ਭਾਵੇਂ ਸਰਦੇ ਪੁੱਜਦੇ ਸਨ, ਉਹਨਾਂ ਨੂੰ ਚੰਗੇ ਸੰਸਕਾਰ ਵੀ ਮਿਲੇ, ਉਹਨਾਂ ਨੂੰ ਕਿਰਤ ਕਰਨੀ ਸਿਖਾਈ ਗਈ, ਉਹ ਬੱਚੇ ਇੱਥੇ ਆ ਕੇ ਕਿਰਤ ਕਰਕੇ ਆਪਣੀ ਤਰੱਕੀ ਦੀ ਮੰਜ਼ਿਲ ਵੱਲ ਵੱਧਦੇ ਰਹੇ। ਪਰ ਜਿਹੜੇ ਵਿਗੜੇ ਹੋਏ ਨੇ, ਮੈਂ ਕਹਿ ਰਿਹਾ ਹਾਂ ਕਿ ਜੌਹਨ ਹੈਡੋ ਗੰਡਾ ਸਿੰਘ ਦਾ ਵਿਗੜਿਆ ਹੋਇਆ ਕਾਕਾ ਸੀ। ਇਸ ਵਿਗੜੇ ਹੋਏ ਕਾਕੇ ਨੇ, ਇੱਕ ਵਿਗੜਿਆ ਹੋਇਆ ਤੇ ਦੂਜਾ ਬਾਪ ਨੇ ਖੁੱਲੀ ਛੁੱਟੀ ਦੇ ਦਿੱਤੀ, ਆਖਿਆ ਇਸ ਗੁਰਦੁਆਰੇ ਵਿੱਚ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲਾ ਕੋਈ ਫੜਕਣਾ ਨਹੀਂ ਚਾਹੀਦਾ। ਅਕਾਲੀ ਸ਼ਬਦ ਬੜਾ ਪਵਿੱਤਰ ਸ਼ਬਦ ਹੈ, ਅਕਾਲ ਪੁਰਖ ਨੂੰ ਮੰਨਣ ਵਾਲੇ ਨੂੰ ਅਕਾਲੀ ਆਖਿਆ ਜਾਂਦਾ। ਅੱਜ ਕਈ ਵਾਰ ਕੋਈ ਬੰਦਾ ਆਖੇ ਮੈਂ ਅਕਾਲੀ ਹਾਂ ਤੇ ਬਹੁਤੇ ਲੋਕ ਉਹਦੀ ਇਸ ਕਰਕੇ ਵਿਰੋਧਤਾ ਕਰਨ ਲੱਗ ਪੈਂਦੇ ਨੇ ਕਿਉਂਕਿ ਅਕਾਲੀ ਦਲ ਜਿਹੜੀ ਕੌਮ ਦੀ ਕੁਰਬਾਨੀ ਵਾਲੀ ਜਥੇਬੰਦੀ ਸੀ, ਉਹਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਤੇ ਬਾਦਲ ਪਰਿਵਾਰ ਨੇ ਆਪਣੀ ਕੁਰਸੀ ਨੂੰ ਬਚਾਉਣ ਲਈ ਉਹਨਾਂ ਲੋਕਾਂ ਦੀਆਂ ਜਾ ਕੇ ਵੀ ਮਿੰਨਤਾਂ ਕੀਤੀਆਂ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚਿਆ, ਗੁਰੂ ਦੀ ਮਾਣ ਮਰਿਆਦਾ ਨੂੰ, ਗੁਰੂ ਕੀ ਆਨ ਸ਼ਾਨ ਨੂੰ ਮਿੱਟੀ ਵਿੱਚ ਮਿਲਾਇਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਤੇ ਸਾਧ ਸੰਗਤ, ਅਕਾਲੀ ਸ਼ਬਦ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਲੋਕਾਂ ਦਾ ਪ੍ਰਤੀਨਿਧ ਬਣ ਗਿਆ ਕਿ ਸ਼ਾਇਦ ਅਕਾਲੀ ਕੇਵਲ ਬਾਦਲ ਪਰਿਵਾਰ ਨਾਲ, ਉਹਨਾਂ ਦੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਬੰਦੇ ਹੁੰਦੇ ਨੇ। ਮਾਫ਼ ਕਰਨਾ, ਇਹ ਕੌੜਾ ਸੱਚ ਹੈ, ਸ਼ਾਇਦ ਕਈਆਂ ਨੂੰ ਗੱਲ ਕੌੜੀ ਲੱਗੇ ਪਰ ਸੱਚ ਤਾਂ ਸੱਚ ਹੁੰਦਾ ਹੈ। ਸਾਧ ਸੰਗਤ, ਕੂੜ ਨਿਖੁੱਟੇ ਨਾਨਕਾ, ਓੜ ਕ ਸੱਚ ਰਹੀ, ਝੂਠ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਹੈ ਤੇ ਹਮੇਸ਼ਾ ਸੱਚ ਇਸ ਧਰਤੀ ਤੇ ਰਹਿੰਦਾ ਹੈ। ਬੇਸ਼ੱਕ ਗੁਰੂ ਘਰਾਂ ਦੇ ਵਿੱਚ ਉਸ ਜੌਹਨ ਹੈਡੋ ਵਰਗੇ ਵਿਗੜੇ ਹੋਏ ਕਾਕਿਆਂ ਨੇ ਆਪਣੀਆਂ ਕਰਤੂਤਾਂ ਆਰੰਭ ਕਰ ਦਿੱਤੀਆਂ। ਅਕਾਲੀ ਸ਼ਬਦ ਹਰ ਇੱਕ ਸਿੱਖ ਲਈ ਵਰਤਿਆ ਜਾ ਸਕਦਾ ਹੈ। ਅਕਾਲੀ ਆਪਾਂ ਸਾਰੇ ਹਾਂ, ਅਸੀਂ ਅਕਾਲ ਪੁਰਖ ਨੂੰ ਮੰਨਣ ਵਾਲੇ ਹਾਂ, ਉਹਦਾ ਰਾਜਨੀਤਿਕ ਕਿਸੇ ਵੀ ਪਾਰਟੀ ਨਾਲ ਸੰਬੰਧ ਹੋ ਸਕਦਾ, ਪਰ ਅਕਾਲੀ ਅਕਾਲ ਪੁਰਖ ਨੂੰ ਮੰਨਣ ਵਾਲੇ ਸਿੱਖ ਨੂੰ ਆਖਿਆ ਜਾਂਦਾ। ਪਰ ਸਦਕੇ ਜਾਈਏ ਸਾਡੇ ਉਹਨਾਂ ਲੀਡਰਾਂ ਤੇ ਜਿਨ੍ਹਾਂ ਨੇ ਕੌਮ ਦੀ ਪਿੱਠ ਵਿੱਚ ਏਡਾ ਵੱਡਾ ਛੁਰਾ ਮਾਰਿਆ, ਜਦੋਂ ਇਤਿਹਾਸ ਵਿੱਚ ਗਦਾਰਾਂ ਦਾ ਨਾਮ ਲਿਖਿਆ ਜਾਏਗਾ ਤੇ ਸਿੱਖ ਕੌਮ ਦੇ ਲੀਡਰਾਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸਭ ਤੋਂ ਉੱਪਰ ਆਏਗਾ, ਕਿਉਂਕਿ ਉਸ ਬੰਦੇ ਨੇ ਕੌਮ ਦਾ ਕੋਈ ਸਿਧਾਂਤ ਨਹੀਂ ਰਹਿਣ ਦਿੱਤਾ। 1978 ਵਿੱਚ ਉਹਦੀ ਸਰਕਾਰ ਸੀ, ਨਿਰੰਕਾਰੀ ਕਾਂਡ ਵਾਪਰਿਆ, ਆਪਣੀਆਂ ਕਾਰਾਂ ਵਿੱਚ ਬਿਠਾ ਕੇ ਨਿਰੰਕਾਰੀ ਨੂੰ ਪੰਜਾਬ ਤੋਂ ਬਾਹਰ ਕੱਢਿਆ, ਫਿਰ ਕੇਸ ਦੀ ਪੈਰਵਾਈ ਕੋਈ ਨਹੀਂ ਕੀਤੀ। ਨਿਰੰਕਾਰੀ ਆਪਣਾ ਕੇਸ ਅੰਮ੍ਰਿਤਸਰ ਤੋਂ ਕਰਨਾਲ ਦੀ ਅਦਾਲਤ ਵਿੱਚ ਲੈ ਗਏ। ਵੇਖੋ, ਮੁੱਖ ਮੰਤਰੀ ਪੰਜਾਬ ਦਾ ਹੋਵੇ ਸਿੱਖ ਤੇ ਸਿੱਖਾਂ ਨੂੰ 13 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਾਏ ਤੇ ਜਿਹੜਾ ਸ਼ਹੀਦ ਕਰਨ ਵਾਲਾ ਜਿਹਦੇ ਹੁਕਮ ਨਾਲ ਗੋਲੀਆਂ ਚਲਾਈਆਂ ਗਈਆਂ ਉਹ ਨਰਕ ਧਾਰੀਆ ਗੁਰਬਚਨਾ, ਇਹ ਆਖੇ ਕਿ ਸਿੱਖਾਂ ਦੇ ਗੁਰੂ ਨੇ 52 ਆਦਮੀ 52 ਰਾਜੇ ਕੈਦ ਵਿੱਚੋਂ ਛੁਡਾਏ ਸਨ, ਮੈਂ 60 ਬੰਦੇ ਬਾਹਰ ਕੱਢ ਕੇ ਲਿਆਇਆ ਹਾਂ, ਤੇ ਸਿੱਖ ਗੋਲੀ ਨਾ ਮਾਰਨਗੇ ਤੇ ਹੋਰ ਕੀ ਕਰਨਗੇ। ਇੱਥੇ ਹੀ ਬਸ ਨਹੀਂ ਹੋਈ ਸਾਧ ਸੰਗਤ ਜੀ, ਸਭ ਤੋਂ ਵੱਡੀ ਗੱਲ ਇਸ ਬੰਦੇ ਨੇ ਪੰਜਾਬ ਨਾਲ, ਪੰਥ ਨਾਲ, ਪੰਥਕ ਸਿਧਾਂਤਾਂ ਨਾਲ ਗਦਾਰੀ ਕੀਤੀ ਤੇ ਉਹਨਾਂ ਬੰਦਿਆਂ ਨੂੰ ਅਕਾਲੀ ਦਲ ਦੇ ਜਥੇਦਾਰ ਬਣਾਇਆ ਜਿਨ੍ਹਾਂ ਦੇ ਨਾ ਦਾੜੀ ਸੀ ਨਾ ਕੇਸ ਸਨ। ਜਥੇਦਾਰ ਬਿਨਾਂ ਕੇਸਾਂ ਤੋਂ ਵੀ ਹੁੰਦੇ ਨੇ ਸਤ ਸੰਗਤ ਜੀ, ਉਹ ਬੰਦੇ ਜਿਨ੍ਹਾਂ ਨੇ ਨੌਜਵਾਨਾਂ ਦੇ ਮੁਕਾਬਲੇ ਬਣਾਏ, ਇਜ਼ਹਾਰ ਆਲਮ ਵਰਗੇ, ਆਲਮ ਸੈਨਾ ਵਾਲੇ ਜਿਨ੍ਹਾਂ ਨੇ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕੀਤਾ, ਉਹਨਾਂ ਨੂੰ ਇਹਨਾਂ ਨੇ ਲੀਡਰੀਆਂ ਦਿੱਤੀਆਂ। ਗੁਰੂ ਰਹਿਮਤ ਕਰੇ, ਗੱਲ ਆਪਾਂ ਅਕਾਲੀ ਸ਼ਬਦ ਤੋਂ ਸ਼ੁਰੂ ਕੀਤੀ ਸੀ, ਜੌਹਨ ਹੈਡੋ ਨੂੰ ਹੁਕਮ ਹੋਇਆ ਗੰਡਾ ਸਿੰਘ ਉਹਦੇ ਬਾਪ ਦਾ ਕਿ ਕੋਈ ਅਕਾਲੀ ਗੁਰਦੁਆਰੇ ਵਿੱਚ ਆਵੇ ਉਹਨੂੰ ਅੱਖ ਚੁੱਕ ਕੇ ਨਹੀਂ ਵੇਖਣ ਦੇਣਾ, ਜੇ ਕੋਈ ਧੌਂਸ ਜਮਾਉਣ ਦੀ ਕੋਸ਼ਿਸ਼ ਕਰੇ ਬੇਸ਼ੱਕ ਗੋਲੀ ਮਾਰ ਦਿਓ। ਜੌਹਨ ਹੈਡੋ ਗੰਡਾ ਸਿੰਘ ਦਾ ਲੜਕਾ ਆਪਣੇ ਕੋਲ ਪਿਸਤੌਲ ਰੱਖਦਾ ਹੈ ਤੇ ਆਏ ਗਏ ਸਿੱਖਾਂ ਨੂੰ ਪਿਸਤੌਲ ਵਿਖਾ ਕੇ ਡਰਾਉਣ ਦੀ ਕੋਸ਼ਿਸ਼ ਕਰਦਾ। ਇੱਥੇ ਬਸ ਨਹੀਂ ਹੋਈ, ਉਹਨਾਂ ਨੇ ਕੁਝ ਔਰਤਾਂ ਵੀ ਆਪਣੇ ਕੋਲ ਰੱਖ ਲਈਆਂ ਪਹਾੜੇ ਤੇ, ਤਾਂ ਕਿ ਆਉਣ ਵਾਲੀਆਂ ਜੇ ਬੀਬੀਆਂ ਆਉਂਦੀਆਂ ਨੇ, ਸਿੱਖਾਂ ਦੀਆਂ ਔਰਤਾਂ ਆਉਂਦੀਆਂ ਨੇ, ਤੇ ਇਹਨਾਂ ਬੀਬੀਆਂ ਤੋਂ ਉਹਨਾਂ ਨੂੰ ਗਾਲਾਂ ਕਢਵਾਈਆਂ ਜਾਣ, ਗਾਲੀ ਗਲੋਚ ਕੀਤਾ ਜਾਏ। ਹਰ ਤਰ੍ਹਾਂ ਦੇ ਨਾਲ ਉਹ ਸਿੱਖਾਂ ਨੂੰ ਚੜਾ ਰਿਹਾ ਸੀ, ਜ਼ਲੀਲ ਕਰ ਰਿਹਾ ਸੀ। ਸਿੱਖ ਸੰਗਤ ਇਹ ਗੱਲਾਂ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਹੁਣ ਇਹ ਘਟਨਾ ਵਾਪਰੀ, ਉਹ ਘਟਨਾ ਕੀ ਹੈ? ਸਿੱਖ ਅੰਮ੍ਰਿਤ ਵੇਲੇ ਜਾਗਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਬਾਣੀ ਪੜ੍ਹਦਾ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦਾ, ਸੰਗਤ ਕਰਦਾ। ਇੱਕ ਸਿੱਖ ਹੈ ਜਿਹਦਾ ਨਾਂ ਹੈ ਭਾਈ ਜਵਾਹਰ ਸਿੰਘ। ਭਾਈ ਜਵਾਹਰ ਸਿੰਘ ਸਿਆਲਕੋਟ ਦੇ ਰਹਿਣ ਵਾਲਾ ਹੈ। ਜਵਾਹਰ ਸਿੰਘ ਅੱਜ ਅੰਮ੍ਰਿਤ ਵੇਲੇ ਜਾਗਿਆ, ਇਸ਼ਨਾਨ ਕੀਤਾ, ਚੌਂਕੜਾ ਮਾਰ ਕੇ ਬਹਿ ਗਿਆ, ਇਹਨੇ ਨਿਤਨੇਮ ਕੀਤਾ, ਸਿਮਰਨ ਕੀਤਾ, ਬਾਣੀ ਪੜ੍ਹੀ, ਅਰਦਾਸਾਂ ਕਰਕੇ
ਇਹ ਬਿਨਾਂ ਕੁਝ ਛਕੇ, ਕਿਉਂਕਿ ਬਹੁਤ ਸਾਰੇ ਸਿੱਖਾਂ ਦਾ ਨੇਮ ਹੈ ਨਾ ਕਿ ਗੁਰੂ ਦਰਬਾਰ ਵਿੱਚ ਆਉਣਾ ਹੈ, ਗੁਰੂ ਦੇ ਦਰਸ਼ਨ ਪਹਿਲਾਂ ਕਰਨੇ ਨੇ, ਗੁਰੂ ਦਰਬਾਰ ਦੇ ਦਰਸ਼ਨ ਕਰਨ ਤੋਂ ਬਾਅਦ, ਮੱਥਾ ਟੇਕਣ ਤੋਂ ਬਾਅਦ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਨ ਤੋਂ ਬਾਅਦ ਅੰਨ ਜਲ ਮੂੰਹ ਵਿੱਚ ਪਾਉਣਾ। ਬੜੀ ਚੰਗੀ ਗੱਲ ਹੈ। ਭਾਈ ਜਵਾਹਰ ਸਿੰਘ ਇਸ ਤਰ੍ਹਾਂ ਦਾ ਨੇਮੀ ਪ੍ਰੇਮੀ ਸਿੱਖ, ਉਹ ਗੁਰਦੁਆਰਾ ਬਾਬੇ ਕੀ ਬੇਰ ਵੱਲ ਨੂੰ ਆਪਣੇ ਘਰ ਤੋਂ ਚੱਲ ਪਿਆ। ਉਹਦੇ ਨਾਲ ਦੂਜਾ ਕੋਈ ਨਹੀਂ, ਇਕੱਲਾ ਜਾ ਰਿਹਾ ਸੀ। ਹੁਣ ਇਹ ਗਿਆ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਦਾਖਲ ਹੋਇਆ। ਇਹਨੇ ਗੁਰੂ ਨਾਨਕ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਬਾਬੇ ਕੀ ਬੇਰ ਦੀ ਸਰ ਜ਼ਮੀਨ ਨੂੰ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਜਦੋਂ ਅਸੀਂ ਬਾਹਰੋਂ ਐਂਟਰ ਹੁੰਦੇ ਹਾਂ, ਕਈ ਵਾਰ ਬੰਦਾ ਵੱਡੇ ਗੇਟ ਵਿੱਚ ਜਾ ਕੇ ਆ ਕੇ ਸ਼ਰਧਾ ਬਸ ਨਮਸਕਾਰ ਕਰਦਾ, ਮੱਥਾ ਟੇਕਦਾ, ਧੂੜ ਚੁੱਕ ਕੇ ਸੰਗਤ ਦੀ ਚਰਨ ਧੂੜ ਆਪਣੇ ਮੱਥੇ ਨੂੰ ਲਾਉਂਦਾ। ਭਾਈ ਜਵਾਹਰ ਸਿੰਘ ਨੇ ਮੱਥਾ ਟੇਕਿਆ, ਚਰਨ ਧੂੜ ਆਪਣੇ ਮਸਤਕ ਨੂੰ ਲਾਈ, ਅੱਗੇ ਗਿਆ। ਅੱਗੇ ਜਵਾਹਰ ਸਿੰਘ ਵੇਖਦਾ ਕਿ ਜੌਹਨ ਹੈਡੋ ਖਲੋਤਾ, ਕੁਝ ਆਦਮੀ ਹੋਰ ਖਲੋਤੇ ਨੇ, ਕੁਝ ਪਹਾੜੇ ਦੇ ਗੁੰਡੇ ਜਿਹੜੇ ਗੰਡਾ ਸਿੰਘ ਨੇ ਰੱਖੇ ਹੋਏ ਸਨ, ਉਹ ਖਲੋਤੇ ਨੇ। ਅੱਜ ਇਹਨਾਂ ਨੇ ਮਿਥਿਆ, ਕਈ ਦਿਨ ਲੰਘ ਗਏ, ਕੋਈ ਸਿੱਖ ਕੁਸਕਿਆ ਨਹੀਂ, ਕੋਈ ਹੋਰ ਕਾਰਵਾਈ ਕਰਨੀ ਚਾਹੀਦੀ ਹੈ। ਜੌਹਨ ਹੈਡੋ ਗੰਡਾ ਸਿੰਘ ਦੇ ਹੁਕਮਾਂ ਨਾਲ, ਹੁਣ ਜਵਾਹਰ ਸਿੰਘ ਜਿਹੜਾ ਸ਼ਾਂਤ ਰਹਿ ਕੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਆਇਆ, ਇਹਦੇ ਉੱਪਰ ਗੰਡਾ ਸਿੰਘ ਦੇ ਗੁੰਡਿਆਂ ਨੇ ਹਮਲਾ ਕਰ ਦਿੱਤਾ। ਇੱਕ ਨਿਹੱਥੇ ਸਿੱਖ ਨੂੰ ਜਿਵੇਂ ਗੰਡਾ ਸਿੰਘ ਦੇ ਗੁੰਡਿਆਂ ਨੇ ਘੇਰ ਕੇ ਕੁੱਟਣਾ ਸ਼ੁਰੂ ਕੀਤਾ, ਉਹ ਵਾਰਤਾ ਨੂੰ ਢਾਡੀ ਜਥੇ ਤੋਂ ਇਉਂ ਸਾਰਾ

ਭਾਈ ਜਵਾਹਰ ਸਿੰਘ ਨੂੰ ਇਕੱਲਿਆਂ ਵੇਖ ਕੇ ਗੰਡਾ ਸਿੰਘ ਦੇ ਰੱਖੇ ਹੋਏ ਪਹਾੜੇ ਦੇ ਗੁੰਡਿਆਂ ਨੇ ਭਾਈ ਸਾਹਿਬ ਉੱਪਰ ਹਮਲਾ ਕਰ ਦਿੱਤਾ। ਹੁਣ ਇੱਕ ਪਾਸੇ ਇਕੱਲਾ ਸਿੰਘ ਅਤੇ ਦੂਜੇ ਪਾਸੇ ਕਈ ਦਰਜਣਾਂ ਬੰਦੇ। ਭਾਈ ਜਵਾਹਰ ਸਿੰਘ ਹੋਰਾਂ ਨੂੰ ਜ਼ਾਲਮਾਂ ਨੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ। ਇਹ ਖਬਰ ਸ਼ਹਿਰ ਵਿੱਚ ਚਾਰੇ ਪਾਸੇ ਫੈਲ ਗਈ ਕਿ ਹੁਣ ਪਾਣੀ ਸਿਰ ਤੋਂ ਲੰਘ ਚੁੱਕਾ। ਇੱਕ ਪਤਤ ਬੰਦਾ ਗੁਰਦੁਆਰੇ ਦਾ ਪ੍ਰਬੰਧਕ ਬਣਿਆ ਅਤੇ ਉੱਪਰੋਂ ਸਿੱਖ ਸੰਗਤ ਦੇ ਨਾਲ ਇਹੋ ਜਿਹੀਆਂ ਵਧੀਕੀਆਂ ਹੋਣ ਲੱਗ ਪਈਆਂ। ਸ਼ਿਕਾਇਤਾਂ ਪਹਿਲਾਂ ਵੀ ਸਨ ਸੰਗਤ ਦੀਆਂ, ਪਰ ਹੁਣ ਸਿੱਖ ਜਥੇਬੰਦ ਹੋਣੇ ਸ਼ੁਰੂ ਹੋ ਗਏ। ਗੱਲ ਇਕੱਲੇ ਸਿਆਲਕੋਟ ਤੱਕ ਨਾ ਰਹੀ, ਗੱਲ ਕੌਮ ਦੇ ਉਹਨਾਂ ਪੰਥ ਦਰਦੀਆਂ ਤੱਕ ਪਹੁੰਚ ਗਈ ਜਿਹੜੇ ਗੁਰਦੁਆਰਿਆਂ ਦਾ ਸੁਧਾਰ ਕਰਨਾ ਚਾਹੁੰਦੇ ਸਨ। ਇਸ ਵੇਲੇ ਤੱਕ ਬਾਬਾ ਖੜਕ ਸਿੰਘ ਜੀ ਮੈਦਾਨ ਵਿੱਚ ਨਿੱਤਰ ਚੁੱਕੇ ਸਨ ਅਤੇ ਦੂਜੇ ਪਾਸੇ ਭਾਈ ਅਮਰ ਸਿੰਘ ਅਤੇ ਜਸਵੰਤ ਸਿੰਘ ਝਬਾਲ ਵਾਲੇ, ਇਹਨਾਂ ਨੂੰ ਪਤਾ ਲੱਗਾ, ਇਹ ਉਸੇ ਵਕਤ ਸਿਆਲਕੋਟ ਪਹੁੰਚ ਗਏ। ਹੁਣ ਸੰਗਤ ਨੇੜੇ ਦੂਰ ਦੇ ਪਿੰਡਾਂ ਤੋਂ ਸਿਆਲਕੋਟ ਸ਼ਹਿਰ ਪਹੁੰਚਣ ਲੱਗ ਪਈ। ਗੁਰਦੁਆਰਾ ਬਾਬੇ ਕਬੀਰ ਵਿੱਚ ਹੁਣ ਸੰਗਤ ਨੇ ਆਪਣਾ ਕਬਜ਼ਾ ਜਮਾਉਣ ਦਾ ਫੈਸਲਾ ਕਰ ਲਿਆ ਕਿ ਗੰਡਾ ਸਿੰਘ ਦੀ ਵਧੀਕੀ ਦਾ ਬਦਲਾ ਜ਼ਰੂਰ ਲੈਣਾ, ਇਹਨੂੰ ਇੱਥੇ ਨਹੀਂ ਰਹਿਣ ਦੇਣਾ, ਇਹਨੂੰ ਗੁਰਦੁਆਰੇ ਵਿੱਚੋਂ ਬਾਹਰ ਕੱਢਣਾ, ਆਪਣੀ ਨਿੱਜੀ ਕਮੇਟੀ ਬਣਾਉਣੀ ਹੈ। ਅਤੇ ਸੰਗਤ ਵੱਲੋਂ ਤਜਵੀਜ਼ ਕੀਤੀ ਗਈ ਕਿ ਹੁਣ ਕੀ ਕੀਤਾ ਜਾਏ। ਸਭ ਤੋਂ ਪਹਿਲਾਂ ਇਹ ਜਿਹੜੇ ਪ੍ਰਬੰਧਕ ਸਨ, ਅੰਗਰੇਜ਼ ਸਰਕਾਰ ਦੀ ਇੱਕ ਨੀਤੀ ਰਹੀ ਹੈ, ਪਾੜੋ ਅਤੇ ਰਾਜ ਕਰੋ, ਡਿਵਾਈਡ ਐਂਡ ਰੂਲ। ਹਿੰਦੁਸਤਾਨ ਵਿੱਚ ਜੇ ਅੰਗਰੇਜ਼ਾਂ ਨੇ ਰਾਜ ਕੀਤਾ ਤਾਂ ਇਸੇ ਸਿਧਾਂਤ ਮੁਤਾਬਕ ਕੀਤਾ। ਹਿੰਦੁਸਤਾਨ ਵਿੱਚ ਜਜ਼ਬੇ ਦੀ ਕਮੀ ਨਹੀਂ ਸੀ, ਹਿੰਦੁਸਤਾਨ ਵਿੱਚ ਬਹਾਦਰੀ ਦੀ ਕਮੀ ਨਹੀਂ ਸੀ, ਪਰ ਜਿਹੜੇ ਆਗੂ ਸਨ ਉਹ ਇੰਨੇ ਦੂਰ ਅੰਦੇਸ਼ ਨਹੀਂ ਸਨ। ਉਹ ਅੰਗਰੇਜ਼ਾਂ ਦੀਆਂ ਚਾਲਾਂ ਵਿੱਚ ਅਤੇ ਲਾਲਚ ਵਿੱਚ ਫਸ ਕੇ ਕਈ ਵਾਰ ਆਪਣਿਆਂ ਨਾਲ ਲੜਨ ਲਈ ਤਿਆਰ ਹੋ ਜਾਂਦੇ ਸਨ। ਲੰਬਾ ਸਮਾਂ ਅੰਗਰੇਜ਼ਾਂ ਨੇ ਇਸੇ ਤਰ੍ਹਾਂ ਰਾਜ ਕੀਤਾ। ਹੁਣ ਹਿੰਦੁਸਤਾਨ ਵਿੱਚ ਸਿੱਖ, ਮੁਸਲਮਾਨ ਅਤੇ ਹਿੰਦੂ ਤਿੰਨ ਮੁੱਖ ਕੌਮਾਂ ਸਨ ਅਤੇ ਜਦੋਂ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜਾਈ ਲੜੀ ਗਈ ਇਹ ਤਿੰਨੇ ਕੌਮਾਂ ਇੱਕ ਫਰੰਟ 'ਤੇ ਇਕੱਠੀਆਂ ਸਨ ਅਤੇ ਅੰਗਰੇਜ਼ਾਂ ਦੀ ਕੋਸ਼ਿਸ਼ ਸੀ ਇਹਨਾਂ ਕੌਮਾਂ ਨੂੰ ਆਪਸ ਵਿੱਚ ਲੜਾਇਆ ਜਾਏ ਅਤੇ ਅੰਗਰੇਜ਼ ਕਾਮਯਾਬ ਵੀ ਰਹੇ। 47 ਤੋਂ ਪਹਿਲਾਂ ਕਈ ਥਾਵਾਂ 'ਤੇ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਦੇ ਆਪਸੀ ਝਗੜੇ ਵੀ ਹੋਏ, ਮੁਸਲਮਾਨਾਂ ਅਤੇ ਸਿੱਖਾਂ ਦੇ ਵੀ ਝਗੜੇ ਹੋਏ। ਖੈਰ ਹੁਣ ਇੱਥੇ ਸਿਆਲਕੋਟ ਵਿੱਚ ਵੀ ਸਿੱਖਾਂ ਦੇ ਵਿਰੁੱਧ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਸਭ ਤੋਂ ਪਹਿਲਾਂ ਅਮਰ ਸਿੰਘ ਅਤੇ ਜਸਵੰਤ ਸਿੰਘ ਝਬਾਲ ਵਾਲਿਆਂ ਨੇ ਇਸ ਸਥਿਤੀ ਨੂੰ ਕਾਬੂ ਕਰਨ ਲਈ ਜਲਸੇ ਆਰੰਭ ਕੀਤੇ। ਜਿਹੜੇ ਹਿੰਦੂ ਅਤੇ ਮੁਸਲਮਾਨ ਸਨ ਉਹਨਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ, ਉਹਨਾਂ ਦੀਆਂ ਅੱਖਾਂ ਖੋਲੀਆਂ ਕਿ ਇਹਨਾਂ ਮਹੰਤਾਂ ਦੇ ਪਿੱਛੇ ਗੰਡਾ ਸਿੰਘ ਵਰਗੇ ਪ੍ਰਬੰਧਕਾਂ ਦੀ ਪਿੱਠ ਉੱਪਰ ਅੰਗਰੇਜ਼ ਖੜੋਤੇ ਨੇ ਅਤੇ ਅੰਗਰੇਜ਼ ਨਹੀਂ ਚਾਹੁੰਦੇ ਕਿ ਹਿੰਦੂ, ਸਿੱਖ, ਮੁਸਲਮਾਨ ਇਹ ਇੱਕ ਭਾਈਚਾਰਾ ਬਣ ਕੇ ਵਿਚਰਨ, ਉਹ ਤੁਹਾਡੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਗੁਰਦੁਆਰੇ ਦੇ ਪ੍ਰਬੰਧ ਦਾ ਸਵਾਲ ਹੀ ਨਹੀਂ, ਇੱਥੇ ਦੇਸ਼ ਦੀ ਆਜ਼ਾਦੀ ਦਾ ਸਵਾਲ ਵੀ ਨਾਲ ਹੈ। ਮੁਸਲਮਾਨ ਅਤੇ ਹਿੰਦੂ ਜਿਹੜੇ ਕੁਝ ਗਲਤ ਫਹਿਮੀਆਂ ਦਾ ਸ਼ਿਕਾਰ ਹੋ ਚੁੱਕੇ ਸਨ ਉਹਨਾਂ ਦੇ ਮਨਾਂ ਵਿੱਚੋਂ ਭਰਮ ਭੁਲੇਖੇ ਦੂਰ ਕੀਤੇ ਗਏ। ਹੁਣ ਸਿੱਖਾਂ ਦੇ ਨਾਲ ਇਹ ਹਿੰਦੂ ਅਤੇ ਮੁਸਲਮਾਨ ਭਾਈਚਾਰਾ ਵੀ ਸਹਿਮਤ ਹੋ ਗਿਆ ਅਤੇ ਸੰਗਤ ਨੇ ਫੈਸਲਾ ਕਰ ਲਿਆ ਕਿ ਗੰਡਾ ਸਿੰਘ ਦੇ ਪ੍ਰਬੰਧ ਵਿੱਚ ਹੁਣ ਅਸੀਂ ਦਖਲ ਦੇਵਾਂਗੇ। ਰਾਤ ਦੇ ਵਕਤ 5 ਅਕਤੂਬਰ 1920 ਨੂੰ, ਇਸ ਤੋਂ ਪਹਿਲਾਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ, ਭਾਈ ਜਵਾਹਰ ਸਿੰਘ ਨੂੰ ਕੁੱਟਿਆ ਗਿਆ, ਸਿੱਖ ਸੰਗਤ ਨੇ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਦਖਲ ਦੇਣ ਦਾ ਫੈਸਲਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿੱਚ ਜਲਸੇ ਕਰਨੇ ਆਰੰਭ ਕਰ ਦਿੱਤੇ, ਜਲਸਾ ਕਰਨਾ ਆਰੰਭ ਕਰ ਦਿੱਤਾ, ਦੀਵਾਨ ਆਪਣੇ ਹਿਸਾਬ ਨਾਲ ਸਜਾਉਣਾ ਆਰੰਭ ਕਰ ਦਿੱਤਾ। ਗੰਡਾ ਸਿੰਘ ਇਹ ਬਰਦਾਸ਼ਤ ਕਿਵੇਂ ਕਰ ਸਕਦਾ ਸੀ? ਇਹਨੇ ਅੰਗਰੇਜ਼ ਸਰਕਾਰ ਤੱਕ ਪਹੁੰਚ ਕੀਤੀ ਅਤੇ ਅੰਗਰੇਜ਼ ਸਰਕਾਰ ਨੇ ਆਖਰਕਾਰ 5 ਬੰਦਿਆਂ ਦੇ 107 ਦੇ ਅਧੀਨ ਵਾਰੰਟ ਜਾਰੀ ਕਰ ਦਿੱਤੇ। ਇਹ 5 ਬੰਦੇ ਕੌਣ ਸਨ? ਇਹਨਾਂ ਵਿੱਚ ਭਾਈ ਭਾਗ ਸਿੰਘ, ਭਾਈ ਮਹਾਂ ਸਿੰਘ, ਭਾਈ ਨਾਨਕ ਸਿੰਘ ਅਤੇ ਇੱਕ ਉਹ ਸਿੱਖ ਜਿਸ ਨੂੰ ਕੁੱਟਿਆ ਗਿਆ ਸੀ ਜਵਾਹਰ ਸਿੰਘ, ਇਹ ਵੀ ਸ਼ਾਮਿਲ ਸੀ।
ਪੰਜ ਬੰਦਿਆਂ ਦੇ ਵਾਰੰਟ ਜਾਰੀ ਕੀਤੇ ਗਏ ਤੇ ਇਹਨਾਂ ਦੀ ਗ੍ਰਿਫਤਾਰੀ ਦਾ ਵੀ ਐਲਾਨ ਕਰ ਦਿੱਤਾ ਗਿਆ, ਵਾਰੰਟ ਜਾਰੀ ਹੋ ਗਏ। ਹੁਣ ਸਿੱਖ ਸੰਗਤ ਨੇ ਫੈਸਲਾ ਕੀਤਾ ਕਿ ਕੋਈ ਵੀ ਆਪਣੀ ਜ਼ਮਾਨਤ ਨਹੀਂ ਦੇਵੇਗਾ, ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਸੰਗਤ ਦਾ ਰੋਹ ਠਾਠਾ ਮਾਰ ਰਿਹਾ ਸੀ, ਸੰਗਤ ਬਰਦਾਸ਼ਤ ਨਹੀਂ ਸੀ ਕਰ ਸਕਦੀ ਕਿ ਇੱਕ ਸਿੱਖ ਨੂੰ ਗੁਰਦੁਆਰੇ ਦੇ ਅੰਦਰ ਕੁੱਟਿਆ ਜਾਏ। ਇਸ ਤੋਂ ਵੱਡੀ ਹੇਠੀ ਪੰਥ ਦੀ ਸਿੱਖਾਂ ਦੀ ਕੀ ਹੋ ਸਕਦੀ ਹੈ? ਅੰਗਰੇਜ਼ ਉਹਨਾਂ ਸਿੱਖਾਂ ਨੂੰ ਵੰਗਾਰ ਰਹੇ ਨੇ, ਉਹਨਾਂ ਦੀ ਅਣਖ ਵੰਗਾਰ ਰਹੇ ਨੇ, ਜਿਨ੍ਹਾਂ ਦੇ ਰਾਜ ਵਿੱਚ ਕਦੇ ਕਦਮ ਰੱਖਣ ਲਈ ਵੀ ਇਜਾਜ਼ਤ ਮੰਗਦੇ ਸਨ। ਸਿੱਖਾਂ ਦਾ ਰਾਜ ਕੀ ਗਿਆ? ਅੰਗਰੇਜ਼ ਇੱਥੋਂ ਦੇ ਹਾਕਮ ਬਣ ਗਏ ਤੇ ਅੱਜ ਹਾਲਾਤ ਇਹ ਹੋ ਗਏ ਕਿ ਸਾਡੇ ਗੁਰਦੁਆਰਿਆਂ ਤੱਕ ਪਹੁੰਚ ਗਏ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਸਿੱਖ ਜਬਰ ਜ਼ੁਲਮ ਅਤਿਆਚਾਰ ਚੱਲ ਸਕਦਾ ਹੈ, ਸਿੱਖ ਬੰਦ ਬੰਦ ਕਟਵਾ ਸਕਦਾ ਹੈ, ਸਿੱਖ ਖੋਪਰ ਲੁਹਾ ਸਕਦਾ ਹੈ, ਸਿੱਖ ਆਰੇ ਨਾਲ ਆਪਣਾ ਸਰੀਰ ਦੁਫਾੜ ਕਰਵਾ ਸਕਦਾ ਹੈ, ਸਿੱਖ ਬੀਬੀਆਂ ਆਪਣੇ ਬੱਚਿਆਂ ਦੇ ਟੋਟੇ ਗਲਾਂ ਵਿੱਚ ਹਾਰ ਵੀ ਪਵਾ ਸਕਦੀਆਂ ਨੇ, ਪਰ ਸਿੱਖ ਗੁਰੂ ਘਰ ਦੀ ਹੋ ਰਹੀ ਬੇਅਦਬੀ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦਾ। ਗੁਰੂ ਘਰ ਦੇ ਪ੍ਰਬੰਧ ਵਿੱਚ ਕੋਈ ਕੁਤਾਹੀ ਹੋਵੇ ਸਿੱਖ ਇਹ ਬਰਦਾਸ਼ਤ ਨਹੀਂ ਕਰ ਸਕਦਾ। ਗੰਡਾ ਸਿੰਘ ਦੇ ਵਿਰੁੱਧ ਸਿੱਖਾਂ ਨੇ ਜਲਸੇ ਆਰੰਭ ਕਰ ਦਿੱਤੇ, ਦੂਜੇ ਪਾਸੇ ਅੰਗਰੇਜ਼ ਹਕੂਮਤ ਨੇ ਵਾਰੰਟ ਜਾਰੀ ਕੀਤੇ ਹੋਏ ਨੇ ਤੇ ਪ੍ਰਣ ਕੀਤਾ ਗਿਆ ਆਗੂਆਂ ਵੱਲੋਂ ਸੰਗਤ ਦੇ ਫੈਸਲੇ ਮੁਤਾਬਕ ਇਹ ਐਲਾਨ ਕੀਤਾ ਗਿਆ ਕਿ ਪੰਜਾਂ ਵਿੱਚੋਂ ਕੋਈ ਵੀ ਸਿੱਖ ਆਪਣੀ ਜ਼ਮਾਨਤ ਨਹੀਂ ਦੇਵੇਗਾ, ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਅਗਲੇ ਦਿਨ ਸਵੇਰ ਹੋਈ, ਅੰਗਰੇਜ਼ ਸਰਕਾਰ ਦੇ ਸਿਪਾਹੀ ਸਿੱਖਾਂ ਨੂੰ ਗ੍ਰਿਫਤਾਰ ਕਰਨ ਲਈ ਆਏ, ਪਰ ਪੰਥਕ ਆਗੂਆਂ ਨੇ, ਜਿਹਦੇ ਵਿੱਚ ਕਰਤਾਰ ਸਿੰਘ ਝੱਬਰ ਹੁਣੀ ਵੀ ਸ਼ਾਮਲ ਹੋ ਚੁੱਕੇ ਸਨ, ਕੁਝ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਤੇ ਉਹਨਾਂ ਵਿੱਚੋਂ ਇੱਕ ਨੇ ਕਰਤਾਰ ਸਿੰਘ ਝੱਬਰ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਲਈ ਚਲਾਉਣ ਲਈ ਆਖਿਆ। ਕਰਤਾਰ ਸਿੰਘ ਝੱਬਰ ਬੜਾ ਦਲੇਰ, ਬੜਾ ਜੁਰਤ ਵਾਲਾ ਬਹਾਦਰ ਸੂਰਬੀਰ ਸੀ, ਉਹਨੇ ਪੰਥ ਲਈ ਬਹੁਤ ਵੱਡੀ ਘਾਲਣਾ ਘਾਲੀ, ਗੁਰਦੁਆਰਿਆਂ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨਾ ਵੱਡੀ ਗੱਲ, ਇਹਦੇ ਨਾਲ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ, ਪ੍ਰਬੰਧ ਫਿਰ ਸੁਧਰੇਗਾ ਜੇ ਗੁਰਦੁਆਰੇ ਆਜ਼ਾਦ ਹੋਣਗੇ। ਗੁਰਦੁਆਰੇ ਅਸਿੱਧੇ ਤੌਰ ਤੇ ਮਹੰਤਾਂ ਰਾਹੀਂ ਅੰਗਰੇਜ਼ਾਂ ਦੇ ਅਧੀਨ ਸਨ। ਹੁਣ ਕਰਤਾਰ ਸਿੰਘ ਝੱਬਰ ਹੋਰੀ ਪਹੁੰਚ ਗਏ, ਪੰਥਕ ਆਗੂ ਵੱਡੀ ਗਿਣਤੀ ਵਿੱਚ ਇੱਥੇ ਨੇ, ਸੰਗਤ ਬਹੁਤ ਵੱਡੀ ਗਿਣਤੀ ਵਿੱਚ ਹੈ, ਦੀਵਾਨ ਸਜ ਰਿਹਾ ਹੈ, ਲੰਗਰ ਲੱਗੇ ਹੋਏ ਨੇ, ਅੰਗਰੇਜ਼ ਸਰਕਾਰ ਦੇ ਸਿਪਾਹੀ ਗ੍ਰਿਫਤਾਰੀ ਦੇ ਕਰਨ ਲਈ ਆਏ ਤੇ ਪੰਥਕ ਆਗੂਆਂ ਨੇ ਆਖਿਆ ਇਹ ਸਿੱਖ ਆਪ ਸੰਗਤ ਦੇ ਨਾਲ ਜਾ ਕੇ ਗ੍ਰਿਫਤਾਰੀ ਦੇਣਗੇ। ਸਿਪਾਹੀ ਵਾਪਸ ਮੁੜ ਗਏ, ਸੰਗਤ ਦੇ ਰੋਹ ਗਏ, ਧੱਕੇ ਨਾਲ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਨਾ ਕਰ ਸਕੇ। ਹੁਣ ਇੱਕ ਜਲਸੇ ਦੇ ਰੂਪ ਵਿੱਚ ਇਹ ਸੰਗਤ ਗੁਰਦੁਆਰਾ ਬਾਬੇ ਕੀ ਬੇਰ ਤੋਂ ਡੀਸੀ, ਜਿਹੜਾ ਉਸ ਵਕਤ ਦਾ ਮਜਿਸਟਰੇਟ ਮੰਨਿਆ ਜਾਂਦਾ ਸੀ, ਉਹਦੇ ਦਫ਼ਤਰ ਵੱਲ ਨੂੰ ਚੱਲੀ। ਹੁਣ ਇੱਕ ਜਲੂਸ ਜਾ ਰਿਹਾ ਸੀ, ਇਹਦੇ ਵਿੱਚ ਨਾਅਰੇ ਲੱਗ ਰਹੇ ਸਨ ਗੰਡੂ ਮੁਰਦਾਬਾਦ, ਜਿਹਦਾ ਨਾਮ ਗੰਡਾ ਸਿੰਘ ਸੀ, ਜਿਹਨੂੰ ਪ੍ਰਬੰਧਕ ਬਣਾਇਆ ਸੀ, ਉਹਦੇ ਨਾਂ ਦੇ ਨਾਅਰੇ ਲੱਗ ਰਹੇ ਸਨ ਗੰਡੂ ਮੁਰਦਾਬਾਦ, ਗੁਰਦੁਆਰਾ ਸੁਧਾਰ ਲਹਿਰ ਜ਼ਿੰਦਾਬਾਦ। ਸੰਗਤ ਤੇ ਲਹਿਰੇ ਲਾਉਂਦੀ, ਆਪਣੇ ਰੋਹ ਦਾ ਪ੍ਰਗਟਾਵਾ ਕਰਦੀ ਹੋਈ ਇੱਕ ਜਲੂਸ ਦੇ ਸ਼ਕਲ ਵਿੱਚ ਡੀਸੀ ਦਫ਼ਤਰ ਤੱਕ ਪਹੁੰਚੀ। ਇਹਨਾਂ ਨੇ ਗ੍ਰਿਫਤਾਰੀ ਦਿੱਤੀ। 5 ਅਕਤੂਬਰ 1920 ਦਾ ਦਿਨ ਸੀ ਜਦੋਂ ਇਹਨਾਂ ਦੀ ਪੇਸ਼ੀ ਸੀ। ਹੁਣ ਇਹਨਾਂ ਪੰਜਾਂ ਸਿੱਖਾਂ ਨੂੰ ਇੱਕ ਵਾਰ ਨਜ਼ਰਬੰਦ ਕਰ ਲਿਆ ਗਿਆ ਗ੍ਰਿਫਤਾਰ ਕਰਕੇ, ਪਰ ਇਸੇ ਰਾਤ ਸੰਗਤ ਨੇ ਜਾ ਕੇ ਗੁਰਦੁਆਰੇ ਵਿੱਚ ਫਿਰ, ਕਿਉਂਕਿ ਅੰਗਰੇਜ਼ ਸਰਕਾਰ ਦਾ ਇਹ ਫੁਰਮਾਨ ਸੀ, ਡੀਸੀ ਨੇ ਫੈਸਲਾ ਦਿੱਤਾ ਸੀ ਕਿ ਕੋਈ ਵੀ ਬੰਦਾ 2 ਮਹੀਨੇ ਗੁਰਦੁਆਰਾ ਬਾਬੇ ਕੀ ਵੇਰ ਵਿੱਚ ਨਹੀਂ ਵੜ ਸਕਦਾ, ਗੰਡਾ ਸਿੰਘ ਪ੍ਰਬੰਧਕ ਰਹੇਗਾ, ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਸਿੱਖ ਇਹ ਕਦੋਂ ਬਰਦਾਸ਼ਤ ਕਰ ਲੈਂਦੇ? ਸਿੱਖ ਸੰਗਤ ਨੇ ਆਖਿਆ ਅਸੀਂ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਅਧੀਨ ਹਾਂ। ਰਤਨ ਸਿੰਘ ਭੰਗੂ ਕਹਿੰਦੇ ਨੇ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ ਹੈ। ਇੱਕ ਸੱਚੇ ਪਾਤਸ਼ਾਹ ਤੋਂ ਬਿਨਾਂ ਖਾਲਸਾ ਕਿਸੇ ਦੀ ਈਨ ਨਹੀਂ ਮੰਨਦਾ, ਕਿਸੇ ਦੀ ਪਰਵਾਹ ਨਹੀਂ ਕਰਦਾ,
ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਖਾਲਸਾ ਇੱਕ ਅਕਾਲ ਦੇ ਅਧੀਨ ਹੈ, ਖਾਲਸੇ ਨੂੰ ਇੱਕ ਅਕਾਲ ਪੁਰਖ ਦਾ ਭੈ ਹੈ, ਆਪਣੇ ਗੁਰੂ ਦਾ ਭੈ ਹੈ, ਦੁਨਿਆਵੀ ਕਿਸੇ ਬਾਦਸ਼ਾਹ ਦਾ, ਕਿਸੇ ਰਜਵਾੜੇ ਦਾ, ਕਿਸੇ ਗੌਰਮੈਂਟ ਦਾ, ਕਿਸੇ ਵੱਡੇ ਖੱਬੀ ਖਾਨ ਦਾ, ਕਿਸੇ ਅਮੀਰ ਦਾ, ਕਿਸੇ ਧਨਾੜ ਦਾ, ਕੋਈ ਸਿੱਖ ਨੂੰ ਡਰ ਨਹੀਂ, ਸਿੱਖ ਕਿਸੇ ਦੀ ਪਰਵਾਹ ਨਹੀਂ ਕਰਦਾ। ਹੁਣ ਸਿੱਖਾਂ ਨੇ ਆਖਿਆ ਅਸੀਂ ਅਕਾਲ ਪੁਰਖ ਦੀ ਫੌਜ, ਤੇ ਅਕਾਲ ਪੁਰਖ ਦੀ ਫੌਜ ਇੱਕ ਦੁਨਿਆਵੀ ਗੌਰਮੈਂਟ ਦੇ ਹੁਕਮ ਮੰਨੇ, ਇਹ ਕਿਵੇਂ ਹੋ ਸਕਦਾ? ਸਿੱਖ ਆਪਣੇ ਗੁਰਦੁਆਰੇ ਵਿੱਚ ਨਾ ਜਾਣ 2 ਮਹੀਨੇ, ਇਹ ਕਿਵੇਂ ਹੋ ਸਕਦਾ? ਸਿੱਖ 2 ਮਿੰਟ ਵੀ ਆਪਣੇ ਗੁਰਦੁਆਰੇ ਵਿੱਚ ਗੁਰੂ ਦੇ ਦੀਦਾਰਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇ 2 ਮਹੀਨੇ ਕਿਵੇਂ ਲੰਘਣਗੇ? ਇਹ ਅੰਗਰੇਜ਼ ਸਰਕਾਰ ਕੀ ਜਾਣੇਗੀ ਕਿ ਖਾਲਸਾ ਕਿਸ ਮਿੱਟੀ ਦਾ ਨਾਂ ਹੈ, ਖਾਲਸਾ ਕਿੱਡਾ ਬਹਾਦਰ ਹੈ? ਖਾਲਸੇ ਨੇ ਆਪਣਾ ਫੈਸਲਾ ਕਰ ਲਿਆ ਕਿ ਅੱਜ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚ ਅਸੀਂ ਦਾਖਲ ਹੋਵਾਂਗੇ। ਉਸੇ ਰਾਤ ਪਾਬੰਦੀ ਤੋੜ ਦਿੱਤੀ ਗਈ, ਸਿੱਖ ਗੁਰਦੁਆਰੇ ਵਿੱਚ ਦਾਖਲ ਹੋ ਗਏ। ਅੰਗਰੇਜ਼ ਸਰਕਾਰ ਸਿੱਖਾਂ ਦਾ ਰੋਹ ਵੇਖ ਰਹੀ ਸੀ, ਉਹ ਸਿੱਖਾਂ ਨੂੰ ਦਬਾਉਣਾ ਚਾਹੁੰਦੀ ਸੀ, ਪਰ ਦਬਾਉਣਾ ਉਹਨਾਂ ਲਈ ਘਾਤਕ ਵੀ ਹੋ ਸਕਦਾ ਸੀ। ਉਹ ਚਾਹੁੰਦੇ ਸਨ ਕਿ ਮਹੰਤਾਂ ਦੇ ਮੋਢੇ ਉੱਪਰ ਰੱਖ ਕੇ ਚਲਾਈ ਜਾਏ। ਮਹੰਤ ਉਹਨਾਂ ਨੇ ਇੱਕ ਵਸੀਲਾ ਬਣਾਏ ਸਨ, ਮਹੰਤ ਜ਼ੁਲਮ ਕਰਨ, ਮਹੰਤ ਸਿੱਖਾਂ ਨੂੰ ਮਾਰਨ, ਕੁੱਟਣ, ਭਾਵੇਂ ਗੋਲੀਆਂ ਚਲਾਉਣ, ਜੋ ਮਰਜ਼ੀ ਕਰਨ, ਸਿੱਖਾਂ ਦੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਸੁਧਾਰ ਨਹੀਂ ਹੋਣਾ ਚਾਹੀਦਾ। ਪਰ ਹੁਣ ਸੰਗਤ ਦੇ ਰੋਹ ਅੱਗੇ, ਆਮ ਲੋਕਾਂ ਦੇ ਰੋਹ ਅੱਗੇ ਅੰਗਰੇਜ਼ ਸਰਕਾਰ ਬੇਵੱਸ ਹੋ ਗਈ, ਤੇ ਆਖਿਰਕਾਰ ਉਹ ਸਿੱਖ ਜਿਹੜੇ ਗ੍ਰਿਫਤਾਰ ਕੀਤੇ ਗਏ ਸਨ, ਉਹਨਾਂ 5 ਸਿੱਖਾਂ ਨੂੰ ਸਰਕਾਰ ਨੂੰ ਮਜਬੂਰੀ ਵੱਸ ਰਿਹਾ ਕਰਨਾ ਪਿਆ, ਤੇ ਗੰਡਾ ਸਿੰਘ ਨੂੰ ਗੁਰਦੁਆਰੇ ਦੇ ਪ੍ਰਬੰਧ ਤੋਂ ਵੱਖਰਾ ਕਰਨਾ ਪਿਆ। ਇਹ ਸਾਰੀ ਕਹਾਣੀ ਨੂੰ, ਪੰਥ ਦੀ ਇਸ ਵੱਡੀ ਜਿੱਤ ਨੂੰ, ਗੁਰਦੁਆਰਾ ਬਾਬੇ ਕੀ ਬੇਰ ਦੇ ਪ੍ਰਬੰਧ ਨੂੰ ਹੱਥਾਂ ਵਿੱਚ ਲੈਣ ਦੀ ਦਾਸਤਾਨ ਨੂੰ ਢਾਡੀ ਜਥਾ ਇਉਂ ਵਰਣਨ ਕਰਦਾ ਹੈ।

ਪੰਜੇ ਸਿੰਘ ਰਿਹਾ ਹੋ ਗਏ, ਸਿੱਖ ਸੰਗਤ ਨੇ ਜੈਕਾਰੇ ਛੱਡੇ, ਸਰਕਾਰ ਨੂੰ ਮਜਬੂਰੀ ਬਸ ਗੰਡਾ ਸਿੰਘ ਨੂੰ ਪ੍ਰਬੰਧ ਦੇ ਅਹੁਦੇ ਤੋਂ, ਪ੍ਰਬੰਧਕ ਦੇ ਅਹੁਦੇ ਤੋਂ ਹਟਾਉਣਾ ਪਿਆ। ਮਹੰਤ ਕਈ ਪੁਸ਼ਤਾਂ ਤੋਂ ਇਸ ਗੁਰਦੁਆਰੇ ਦਾ ਪ੍ਰਬੰਧ ਕਰ ਰਹੇ ਸਨ। ਇਹ ਜੱਦੀ ਮਹੰਤੀ ਖਤਮ ਕਰਨੀ ਕੋਈ ਸੌਖੀ ਗੱਲ ਨਹੀਂ ਸੀ। ਸਤਸੰਗਤ ਮਹੰਤੀ ਤੱਕ ਬਹੁਤ ਵੱਡੀ ਚੀਜ਼ ਹੈ ਨਾ। ਕੋਈ ਬੰਦਾ ਕਿਸੇ ਥਾਂ ਦਾ ਮਾਲਕ ਹੋਵੇ, ਭਾਵੇਂ ਉਹ ਗੁਰਦੁਆਰਾ ਹੀ ਹੋਵੇ, ਉਹਨੂੰ ਉਹਦੇ ਮਲਕੀਅਤ ਤੋਂ ਪਾਸੇ ਕਰ ਦਿੱਤਾ ਜਾਏ, ਇੱਕ ਬਹੁਤ ਵੱਡੀ ਬਾਤ ਹੈ। ਕੋਈ ਬੰਦਾ ਬਰਦਾਸ਼ਤ ਨਹੀਂ ਕਰੇਗਾ। ਅਤੇ ਉਸ ਵਕਤ ਜਦੋਂ ਗੁਰਦੁਆਰੇ ਨੂੰ ਦੇ ਪ੍ਰਬੰਧ ਨੂੰ ਸੁਧਾਰਨ ਵਾਲੇ ਲੋਕ

ਇਹ ਸਰਕਾਰ ਦੇ ਗੁਲਾਮ ਹੋਣ, ਹਾਕਮ ਅੰਗਰੇਜ਼ ਹੋਣ, ਜਿਹੜੇ ਨਾ ਚਾਹੁੰਦੇ ਹੋਣ ਕਿ ਸਿੱਖ ਸੁਚੇਤ ਹੋਣ, ਧਾਰਮਿਕ ਤੌਰ 'ਤੇ ਉਹ ਜਾਗਰੂਕ ਹੋਣ, ਬਹੁਤ ਵੱਡੀ ਜਿੱਤ ਸੀ ਪੰਥ ਦੀ। ਇਹਨਾਂ ਸਿੱਖਾਂ ਨੇ ਇੱਕ ਆਪਣੀ ਪ੍ਰਬੰਧਕ ਕਮੇਟੀ ਚੁਣੀ ਅਤੇ ਪ੍ਰਬੰਧਕ ਕਮੇਟੀ ਚੁਣਦੇ ਵਕਤ ਇਹ ਖਿਆਲ ਰੱਖਿਆ ਗਿਆ ਕਿ ਸਾਰੇ ਪ੍ਰਬੰਧਕ ਕਮੇਟੀ ਵਿੱਚ ਆਉਣ ਵਾਲੇ ਸਾਰੇ ਅਹੁਦੇਦਾਰ ਅਤੇ ਮੈਂਬਰ ਰਹਿਤ ਬਹਿ ਦੇ ਧਾਰਨੀ ਹੋਣ। ਬਾਬਾ ਖੜਕ ਸਿੰਘ ਦਾ ਨਾਮ ਪ੍ਰਧਾਨ ਦੇ ਤੌਰ 'ਤੇ ਅੱਗੇ ਆਇਆ। ਇਹ ਕਮੇਟੀ ਚੁਣੀ ਗਈ ਜਿਸ ਕਮੇਟੀ ਨੇ ਇਸ ਗੁਰਦੁਆਰੇ ਦਾ, ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਅਤੇ ਅੰਗਰੇਜ਼ ਸਰਕਾਰ ਨੂੰ ਵੀ ਆਖਿਰਕਾਰ ਮੰਨਣਾ ਪਿਆ ਕਿ ਹਾਂ ਇਹ ਕਮੇਟੀ ਪ੍ਰਬੰਧ ਚਲਾਏਗੀ। ਇਹ ਕਮੇਟੀ ਬਣਨ ਦੇ ਨਾਲ, ਲੋਕਲ ਕਮੇਟੀ ਬਣਨ ਦੇ ਨਾਲ ਪੰਥ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਹੋਰ ਵੀ ਉਤਸ਼ਾਹ ਪੈਦਾ ਹੋ ਗਿਆ ਅਤੇ ਫਿਰ ਗੁਰਦੁਆਰਾ ਸੁਧਾਰ ਲਹਿਰ ਇਸ ਤੋਂ ਅੱਗੇ ਚੱਲੀ, ਜਿਹਨੇ ਬਹੁਤ ਵੱਡੇ ਮਾਰਕੇ ਮਾਰੇ। ਗੁਰੂ ਰਹਿਮਤ ਕਰੇ, ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਅੱਗੇ ਇਤਿਹਾਸਕ ਵਾਰਤਾ ਸਰਵਣ ਕਰੋਗੇ ਇਹਨਾਂ ਦਿਨਾਂ ਵਿੱਚ, ਕਿਉਂਕਿ ਜੈਤੋ ਦਾ ਮੋਰਚਾ ਅਤੇ ਗੁਰੂ ਕੇ ਬਾਗ ਦਾ ਮੋਰਚਾ ਜਿਹੜੇ ਇਸੇ ਗੁਰਦੁਆਰਾ ਸੁਧਾਰ ਲਹਿਰ ਦਾ ਅੰਗ ਨੇ, ਉਹਨਾਂ ਨਾਲ ਸੰਬੰਧਿਤ ਦਿਹਾੜੇ ਆ ਰਹੇ ਨੇ ਇਹਨਾਂ ਦਿਨਾਂ ਵਿੱਚ। ਸੋ ਆਪ ਜੀ ਨੇ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਇਹ ਇਤਿਹਾਸਕ ਵਾਰਤਾ ਦੀਵਾਨ ਵਿੱਚ ਸ਼ਾਮਲ ਹੋ ਕੇ ਸਰਵਣ ਕਰਨ ਦੀ ਖੇਚਲ ਕਰਨੀ ਜੀ। ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ 1 ਤਰੀਕ ਤੱਕ ਦਿਨ ਦੇ ਦੀਵਾਨਾਂ ਵਿੱਚ ਹਾਜ਼ਰ ਰਹੇਗਾ। ਗੁਰੂ ਰਹਿਮਤ ਕਰੇ ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ ਗੁਰੂ ਘਰ ਦੇ ਬੜੇ ਮਹਾਨ ਕੀਰਤਨੀਏ, ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਬੈਠ ਕੇ ਲਾਹੇ ਪ੍ਰਾਪਤ ਕਰੀਏ। ਦੱਸ ਰਿਹਾ ਪਾਸੋਂ ਇਤਿਹਾਸ ਬੋਲਦਿਆਂ ਪਾਸੋਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਆਪ ਸਰਬੱਤ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲਿਆਂ ਦਾ ਰਾਗੀ ਜਥਾ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਤਿੰਨਾਂ ਦਾ ਹੈ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇੰਨੀ ਕੁ ਹਾਜ਼ਰੀ ਆਪ ਸੰਗਤ ਪ੍ਰਵਾਨ ਕਰਿਓ। ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਇਸੇ ਤਰ੍ਹਾਂ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਾ ਕਰਨਗੇ। ਹੋਈਆਂ ਭੁੱਲਾ ਚੁੱਕਾ ਦੀ ਖਿਮਾ ਬਖਸ਼ਿਸ਼ ਕਰੋ। ਲਵਾਓ ਜੀ ਹਾਜ਼ਰੀ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ

ਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ।

ਸਾਧ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਂ

ਸਿੱਖਿਯ ਸੰਗਰੂ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਤੁਮ ਤੇ ਹੋਏ ਸੋ।

ਸਹੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸੁਮਤ ਬਖਸ਼ਣੀ ਗਰੀਬ ਨਿਵਾਜ ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਵਕਤਾ ਜਨਾਂ ਨੂੰ ਇਸੇ

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ

ਸੋ ਕਹੋ ਟਲ ਗੁਰ ਸੇਵੀਐ ਅਹਿਨ ਇਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸੋ ਝੱਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ

चगर चुकावे। वाहिगुरु जी का खालसा, वाहिगुरु जी की फतेह।